ਬੋਲਣ ਬਾਰੇ ਚੀਨ ਦੀ ਕਹਾਵਤ ਹੈ ਕਿ ਦੋ ਚੰਗੇ ਬੁਲਾਰੇ ਵੀ ਇੱਕ ਚੰਗੇ ਸੋਤੇ ਦੀ ਬਰਾਬਰੀ ਨਹੀਂ ਕਰ ਸਕਦੇ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਜਿੰਨੇ ਮੂੰਹ ਓਨੀਆਂ ਗੱਲਾਂ।
1: ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ, ਉਦੋਏ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਹਰਮਨ ਰੇਡੀਓ, ਆਸਟ੍ਰੇਲੀਆ।

ਇਸ਼ਾਰੇ ਬਾਰੇ ਅਫਗਾਨਿਸਤਾਨ ਦੀ ਕਹਾਵਤ ਹੈ ਕਿ ਮੈਂ ਗੱਲਾਂ ਤਾਂ ਦਰਵਾਜ਼ੇ ਨਾਲ ਕਰ ਰਿਹਾ ਹਾਂ ਪਰ ਸੁਣਾ ਕੰਧਾਂ ਨੂੰ ਰਿਹਾ ਹਾਂ। ਸੁਣੇ ਵਿਚਾਰਾਂ ਲਈ ਸੁਣਦੇ ਰਹੋ।

0: ਸੁਣਾਓ ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਉਲਟੀ ਬਾੜ ਖੇਤ ਨੂੰ ਖਾਏ।
1: ਜਦੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਹੀ ਲੋਕਾਂ ਨੂੰ ਲੁੱਟਣ ਲੱਗ ਜਾਣ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।
2: ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਨਾਵਾਂ ਨਾਲ, ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਥਾਵਾਂ ਨਾਲ, ਪਿੰਡਾਂ ਨਾਲ ਪਿੰਡਾਂ ਦੇ ਰਾਵਾਂ ਨਾਲ, ਯਾਦਾਂ ਜੋ ਚੱਲਦੀਆਂ ਨੇ ਆਉਂਦੇ ਜਾਂਦੇ ਸਾਵਾਂ ਨਾਲ, ਯਾਦਾਂ ਜੋ ਜੁੜੀਆਂ ਨੇ ਆਪਣਿਆਂ ਨਾਲ, ਮਾਂ ਪਿਓ ਭੈਣ ਭਰਾਵਾਂ ਨਾਲ, ਚੜ੍ਹਦੀ ਉਮਰ ਦੇ ਸੰਦਰੀ ਅਹਿਸਾਸਾਂ ਨਾਲ, ਕਿਸੇ ਦੇ ਨਖਰੇ ਤੇ ਕਿਸੇ ਦੀਆਂ ਅਦਾਵਾਂ ਨਾਲ, ਦਿਲ ਦੇ ਰੱਖਣੇ ਚ ਜੋ ਸਾਂਭੀਆਂ ਯਾਦਾਂ, ਸਾਡੇ ਨਾਲ ਕਰੋ ਸਾਂਝੀਆਂ ਯਾਦਾਂ। ਹਰਮਨ ਰੇਡੀਓ ਦੇ ਪ੍ਰੋਗਰਾਮ ਮਹਿਕ ਦੀਆਂ ਯਾਦਾਂ ਵਿੱਚ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਕਿ ਤੁਹਾਡੇ ਵਿਆਹ ਵੀ ਚੈੱਕ ਕਰਨੇ ਨੇ, ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਰਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕਦੀਆਂ ਹੋਣੀਆਂ, ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਪੀ ਜ਼ਰੂਰ ਉੜਾੜਾ ਜ਼ਰੂਰ ਇਸ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।
1: ਮੌਸਮ ਦੇ ਨਾਲ ਸਾਂਝ

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ। ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਏ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

ਪਿੰਤਾ ਬਾਰੇ ਸਿਆਣੇ ਕਹਿੰਦੇ ਹਨ ਕਿ ਜਿਸ ਦਵਾਈ ਨੇ ਦਰਜ਼ੀ ਦੀ ਜਾਨ ਬਚਾਈ ਸੀ ਉਹੀ ਦਵਾਈ ਮੋਚੀ ਦੀ ਜਾਨ ਲੈ ਸਕਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਪਣਾ ਮਾਰੇਗਾ ਤਾਂ ਛਾਵੇਂ ਹੀ ਸੁੱਟੇਗਾ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ। ਜੇ ਸਾਡੇ ਲਹੂ ਦੀ ਸਾਂਝ ਵਾਲਾ ਵੈਰੀ ਕੋਈ ਵੈਰ ਕਮਾਏਗਾ ਤਾਂ ਵੀ ਲਹੂ ਦੀ ਸਾਂਝ ਦਾ ਖਿਆਲ ਰੱਖੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ, ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ, ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਕਿਸਮਤ ਨੂੰ ਕਹੋ ਕੋਈ ਖੋਜੋ ਭਾਈ। ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਜਥੇਦਾਰ ਜੀ, ਅੱਜ ਸਾਡੀ ਅਣਖ ਨੂੰ ਵੰਗਾਰਿਆ ਜਾ ਰਿਹਾ ਏ। ਹਰੀ ਮੰਦਰ ਵਿਚ ਕੰਜਰੀਆਂ ਦਾ ਨਾਚ ਹੋ ਰਿਹਾ ਏ, ਬੱਕਰੇ ਹਲਾਲ ਕੀਤੇ ਜਾ ਰਹੇ ਨੇ, ਸ਼ਰਾਬ ਦੇ ਦੌਰ ਚੱਲ ਰਹੇ ਨੇ, ਇੱਥੋਂ ਤੱਕ ਕਿ ਮੱਸੇ ਰੰਗਣ ਨੇ ਸਰੋਵਰ ਵੀ ਪੂਰਨਾ ਸ਼ੁਰੂ ਕਰ ਦਿੱਤਾ ਏ। ਇਸ ਤੋਂ ਵੱਧ ਮੈਂ ਹੋਰ ਬਿਆਨ ਨਹੀਂ ਕਰ ਸਕਦਾ ਜਥੇਦਾਰ ਜੀ।
1: ਬਲਾਕਾ ਸਿਆਂ, ਤੇਰੇ ਵੀ ਲੱਖ ਲਾਨਤ ਹੈ ਓਏ।
0: ਜਥੇਦਾਰ ਜੀ, ਇਹ ਲਫ਼ਜ਼ ਮੈਨੂੰ ਕਿਉਂ ਬੋਲੇ ਗਏ ਨੇ?
1: ਸਾਹਮਣੇ ਜਗਦੀ ਹੋਵੇ ਸ਼ਮਾ ਤੇ ਪਤੰਗਾ ਲਾਟ ਨੂੰ ਦੇਖ ਕੇ ਪਿਛਾਂ ਮੁੜਾਵੇ? ਓ ਪਤੰਗਾ ਨਹੀਂ, ਕੋਈ ਟਿੱਡੀ ਹੋਵੇਗੀ। ਤੇ ਤੂੰ ਗੁਰੂ ਘਰ ਦੀ ਬੇਦਬੀ ਹੁੰਦਿਆਂ ਦੇਖ ਸਾਨੂੰ ਦੱਸਣ ਆ ਗਿਆ ਕਿ ਮੱਸਾ ਰੰਗੜ ਹਰੀ ਮੰਦਰ ਵਿਚ ਪਾਪ ਕਮਾ ਰਿਹਾ ਹੈ? ਤੈਨੂੰ ਸ਼ਰਮ ਨਾ ਆਈ? ਤੂੰ ਉੱਥੇ ਮਰ ਮਿਟ ਕਿਉਂ ਨਹੀਂ ਗਿਆ ਓਏ? ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ 10-10 ਲੱਖ ਨਾਲ ਕੱਲਾ ਲੜ ਸਕਦਾ ਹੈ। ਜੇ ਤੂੰ ਸਿੰਘ ਹੁੰਦਾ ਤਾਂ ਉੱਥੇ ਹੀ ਸ਼ਹੀਦ ਹੋ ਜਾਂਦਾ।
0: ਜਥੇਦਾਰ ਜੀ, ਠੀਕ ਹੈ, ਮੈਂ ਗਦਾਰ ਹੀ ਹਾਂ, ਡਰਪੋਕ ਹੀ ਹਾਂ, ਮੈਨੂੰ ਉੱਥੇ ਮਰ ਮਿਟ ਜਾਣਾ ਚਾਹੀਦਾ ਸੀ। ਪਰ ਖਾਲਸਾ ਜੀ, ਜਿਸ ਪੰਜਾਬ ਚੋਂ ਮੈਂ ਆਇਆ ਹਾਂ, ਤੁਸੀਂ ਵੀ ਤਾਂ ਉਸੇ ਪੰਜਾਬ ਚੋਂ ਆਏ ਹੋ। ਤੁਹਾਨੂੰ ਨਹੀਂ ਸੀ ਪਤਾ ਕਿ ਤੁਹਾਡੇ ਮਗਰੋਂ ਦੁਸ਼ਮਣ ਕੀ ਕਰੇਗਾ? ਮੈਨੂੰ ਤਾਂ ਲੱਗਦਾ ਹੈ ਤੁਸੀਂ ਸ਼ੇਰਾਂ ਦੀ ਖੱਲ ਪਾ ਕੇ ਗਿੱਦੜਾਂ ਵਾਂਗੂ ਲੁਕਦੇ ਫਿਰਦੇ ਹੋ।
2: ਬੁਲਾਕਾ ਸਿੰਘ ਠੀਕ ਹੀ ਕਹਿੰਦਾ ਹੈ। ਹੈ ਕੋਈ ਗੁਰੂ ਦਾਸ ਸਿੰਘ ਜੋ ਇਸੇ ਵਕਤ ਜਾਵੇ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ?
3: ਜਥੇਦਾਰ ਜੀ, ਇਸ ਪਾਪੀ ਨੂੰ ਸੋਧਣ ਲਈ ਮੈਂ ਜਾਵਾਂਗਾ।
2: ਮਹਿਤਾਬ ਸਿੰਘ ਜੀ, ਤੁਸੀਂ ਕੱਲੇ ਹੋ ਤੇ ਦੁਸ਼ਮਣ ਬਹੁਤ ਜ਼ਿਆਦਾ ਨੇ।
4: ਜਥੇਦਾਰ ਜੀ, ਵੀਰ ਮਹਿਤਾਬ ਸਿੰਘ ਦੇ ਨਾਲ ਮੈਂ ਵੀ ਜਾਵਾਂਗਾ।
2: ਸੁੱਖਾ ਸਿੰਘ ਜੀ, ਇਹ ਕੰਮ ਬੜਾ ਭਾਰਾ ਹੈ, ਸੋਚ ਲਓ।
4: ਜਥੇਦਾਰ ਜੀ, ਹੁਣ ਸੋਚਣ ਦਾ ਵਕਤ ਨਹੀਂ ਹੈ। ਇੱਕ ਕੱਲਾ ਤੇ 2-11 ਹੁੰਦੇ ਨੇ, ਬਸ ਕਲਗੀਆਂ ਵਾਲੇ ਦਾ ਸਿਰ ਤੇ ਹੱਥ ਚਾਹੀਦਾ।
5: ਚਮਕੌਰ ਦੇ ਮੈਦਾਨੇ ਜੰਗ ਦੇ ਵਿਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਇਹ ਖ਼ਬਰ ਪਹੁੰਚਦੀ ਹੈ, ਯੋਗੀ ਅੱਲਾ ਯਾਰ ਖਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਬੀਅਤ ਕਿਹੋ ਜਿਹੀ ਸੀ, ਕੀ ਉਨ੍ਹਾਂ ਨੇ ਵਿਚਾਰ ਕੀਤੀ, ਕੀ ਉਨ੍ਹਾਂ ਦੇ ਮਨ ਵਿਚ ਖਿਆਲ ਆਇਆ, ਉਹ ਬੜਾ ਸੋਹਣਾ ਕਲਮਬੰਦ ਕਰਦਾ ਹੈ, ਲਿਖਦਾ ਆ। ਬੇਟੇ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖ਼ਬਰ, ਜਾਣਾ ਇਹ ਬਾਪ ਨੇ ਕਿ ਹੁਆ ਕਤਲ ਵੋ ਪਿਸਰ, ਪਿਸਰ ਜਾਣੀ ਬੱਚਾ ਪੁੱਤਰ, ਜਾਣਾ ਜੇ ਬਾਪ ਨੇ ਕਿ ਕਤਲ ਹੁਆ ਵੋ ਪਿਸਰ, ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ, ਔਰ ਅਰਜ਼ ਕੀ ਕੇ ਬੰਦੇ ਪਰ ਕਰ ਕਿਰਪਾ ਕੀ ਨਜ਼ਰ, ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੋਈ, ਬੇਟੇ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਨ੍ਹਾਂ ਦੇ ਲਖਤੇ ਜਿਗਰ, ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਸਮੂਹ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ।

ਦਿੰਦਾ ਹੈ ਕਿ ਮੇਰਾ ਜਨਮ ਬਿਰਥਾ ਚਲ ਗਿਆ ਕਿਉਂਕਿ ਮੈਂ ਉਸਦਾ ਸੰਗ ਕਰ ਲਿਆ ਹੈ ਜਿਸਦਾ ਆਪਣਾ ਜਨਮ ਬਿਰਥਾ ਜਾ ਰਿਹਾ ਹੈ। ਬਾਬੇ ਅਮਰਦਾਸ ਨੇ ਪੁੱਛਿਆ, ਬ੍ਰਹਮਚਾਰੀ ਮੇਰਾ ਜਨਮ ਤੂੰ ਬਿਰਥਾ ਕਿਵੇਂ ਕਹਿ ਦਿੱਤਾ? ਮੈਂ ਚੰਗੀ ਕਿਰਤ ਕਰਦਾ ਹਾਂ, ਮੈਂ ਹਰ ਸਾਲ ਤੀਰਥ ਯਾਤਰਾ ਤੇ ਜਾਂਦਾ ਹਾਂ। ਬ੍ਰਹਮਚਾਰੀ ਨੇ ਕਹਿ ਦਿੱਤਾ ਕਿ ਇਹ ਤੀਰਥ ਯਾਤਰਾ ਕਿਸੇ ਕੰਮ ਨਹੀਂ। ਬਾਬਾ ਜੀ ਨੇ ਪੁੱਛਿਆ ਕਿ ਕਿਉਂ? ਬ੍ਰਹਮਚਾਰੀ ਨੇ ਕਿਹਾ, ਮੇਰਾ ਜਾਤੀ ਤਜਰਬਾ ਹੈ, ਇਸ ਨੇ ਅੱਜ ਤੱਕ ਮੈਲ ਵਧਾਈ ਜ਼ਰੂਰ ਹੈ, ਕਿਸੇ ਦੀ ਮੈਲ ਉਤਾਰੀ ਨਹੀਂ। ਤੀਰਥ ਯਾਤਰੀ ਹੰਕਾਰੀ ਹੋ ਜਾਂਦਾ ਹੈ, ਨਿਰਮਾਣ ਨਹੀਂ ਹੁੰਦਾ, ਯਾਤਰਾ ਹੀ ਗਿਣਦਾ ਰਹਿੰਦਾ ਹੈ ਕਿੰਨੀਆਂ ਹੋ ਗਈਆਂ। ਐਸੇ ਬੰਦੇ ਨੂੰ ਆਤਮ ਰਸ ਨਹੀਂ ਆ ਸਕਦਾ, ਜਿੰਦ ਦਾ ਸਾਥ ਦੇਣ ਵਾਲੀ ਤੀਰਥ ਯਾਤਰਾ ਨਹੀਂ ਹੈ। ਜਿੰਦ ਦਾ ਸਾਥੀ ਤਾਂ ਸਤਿਗੁਰੂ ਦਾ ਸ਼ਬਦ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।

0: ਚੜ੍ਹਦੇ ਸੂਰਜ ਢਲਦੇ ਵੇਖੇ, ਬੁਝਦੇ ਦੀਵੇ ਬਲਦੇ ਦੀਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਦੇਖੇ, ਜਿਨ੍ਹਾਂ ਦਾ ਨਾ ਜਗਦੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ, ਲੋਕੀ ਕਹਿੰਦੇ ਦਾਲ ਨਿਗਲਦੀ, ਮੈਂ ਤਾਂ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ।
1: ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਖਾਲਸੇ ਨੇ ਦੇਸ਼ ਕੌਮ ਤੇ ਧਰਮ ਵਾਸਤੇ ਅਣਗਿਣਤ ਕੁਰਬਾਨੀਆਂ ਕੀਤੀਆਂ ਨੇ, ਦੁੱਖਾਂ ਤੇ ਮੁਸੀਬਤਾਂ ਦੇ ਸਮੇਂ ਵੀ ਬਹਾਦਰੀ ਤੇ ਦਲੇਰੀ ਨਾਲ ਜੂਝ ਮੌਤ ਨੂੰ ਮੁਕਾਬਲਾ ਕਰਨ ਵਾਲੇ ਸਿੱਖ ਕੌਮ ਦੇ ਜਝਾਰੂ ਯੋਧਿਆਂ ਦੀ ਅਣਖ ਗੈਰਤ ਸੂਰਬੀਰਤਾ ਦੇ ਨਗਮੇ ਸੰਸਾਰ ਦੇ ਇਤਿਹਾਸ ਵਿੱਚ ਨਵੇਕਲੀ ਪਹਿਚਾਨ ਰੱਖਦੇ ਨੇ। ਤਦੋਂ ਇੱਥੇ ਸ਼ਾਇਰ ਲਿਖਦਾ ਉਹ ਕਹਿੰਦਾ, ਜਦੋਂ ਅਣਖ ਲਈ ਖਾਲਸੇ ਜੂਝਦੇ ਨੇ, ਦੀਵੇ ਕੁੱਲ ਹੁੰਦੇ ਹੁਕਮਰਾਨੀਆਂ ਦੇ, ਉਹ ਨਾਕਰ ਰਗੜ

0: ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
1: ਤੂੰ ਕਬ ਦਾਤਾ ਦਾਨ ਮਤ
0: ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।

0: ਚਮਕੌਰ ਦੇ ਮੈਦਾਨੇ ਜੰਗ ਦੇ ਵਿਚ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪਿਤਾ ਦੀ ਆਗਿਆ ਲੈ ਕੇ ਪਹੁੰਚਦੇ ਨੇ ਤਾਂ ਯੋਗੀ ਅੱਲਾ ਯਾਰਖਾਂ ਉਸ ਵੇਲੇ ਦਾ ਹਾਲ ਲਿਖਦਾ ਆ ਕਿ 10-20 ਕੋ ਜ਼ਖਮੀ ਕੀਆ, 10-20 ਕੋ ਮਾਰਾ, ਇਸ ਇਕ ਹਮਲੇ ਮੇ ਏਕ ਨੇ 21 ਕੋ ਮਾਰਾ, ਖੰਨਾਸ ਕੋ ਮਾਰਾ, ਕਭੀ ਇਬਲੀਸ ਕੋ ਮਾਰਾ, ਗੁਲ ਮਚ ਗਿਆ, ਏਕ ਤਿਫਲ ਨੇ 40 ਕੋ ਮਾਰਾ, ਤਿਫਲ ਯਾਨੀ ਕਿ ਬੱਚਾ। ਅੱਗੇ ਉਹ ਲਿਖਦਾ ਆ, ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ, ਯੇ ਨਿਮਚਾ ਲਾਇਆ ਹੈ ਗੁਰੂ ਕੀ ਕਮਰ ਸੇ, ਨਿਮਚਾ ਜਾਣੀ ਕੇ ਛੋਟਾ ਖੰਡਾ, ਔਰ ਆਖਰ ਸ਼ਹਾਦਤ ਹੁੰਦੀ ਹੈ। ਤਾਂ ਯੋਗੀ ਅੱਲਾ ਯਾਰ ਖਾਨ ਲਿਖਦਾ ਆ, ਲਾਖੋਂ ਕੀ ਜਾਨ ਲੈ ਕੇ ਦਲੇਰੋਂ ਨੇ ਜਾਣ ਦੀ, ਗੁਰੂ ਗੋਬਿੰਦ ਸਿੰਘ ਕੇ ਸ਼ੇਰੋਂ ਨੇ ਜਾਣ ਦੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਸਮੂਹ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ।
1: ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ, ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ।
2: ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ, ਜਿਵੇਂ ਰੋਸ਼ਨੀ
3: ਚਮਕੌਰ ਦੀ ਰੰਗ।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
5: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

0: ਪਿੰਨੀ ਰਹਿ ਨੜੀਐ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਰਾਗ ਆਸਾ ਵਿੱਚੋਂ ਪੰਚਮ ਨਾਨਕ ਗੁਰੂ ਅਰਜਨ ਦੇਵ ਜੀ ਦੇ ਇਨ੍ਹਾਂ ਅਲਾਹੀ ਬੋਲਾਂ ਦੇ ਨਾਲ ਆਓ ਆਗਾਜ਼ ਕਰਦੇ ਹਾਂ ਪ੍ਰੋਗਰਾਮ ਗਾਵੋ ਸੱਚੀ ਬਾਣੀ ਦਾ। ਆਵਾਜ਼ ਦੀ ਦੁਨੀਆਂ ਦੇ ਸਾਂਝ ਦੇ ਪੁਲ ਦੇ ਇਸ ਪਾਰ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਤੇ ਦੂਸਰੇ ਪਾਸੇ ਤੁਸੀਂ ਜੋ ਦੇਸ਼ ਵਿਦੇਸ਼ ਤੋਂ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਨਾਲ ਸਾਂਝ ਬਣਾਏ ਬੈਠੇ ਹੋ। ਸਿਡਨੀ ਆਸਟ੍ਰੇਲੀਆ ਸਮੇਂ ਮੁਤਾਬਕ ਸਵੇਰ ਦੇ 5 ਵੱਜ ਚੁੱਕੇ ਨੇ। ਅਵਸਰਨ ਕਰਦੇ ਹਾਂ ਪ੍ਰੋਗਰਾਮ ਗਾਵੋ ਸੱਚੀ ਬਾਣੀ ਤਾਂ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਗਾਵੋ ਸੱਚੀ ਬਾਣੀ ਵਿੱਚ ਸੱਚੀ ਬਾਣੀ ਦਾ ਸ਼ਬਦ ਕੀਰਤਨ ਤੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਹੋਏਗੀ ਤਾਂ ਸਭ ਤੋਂ ਪਹਿਲਾਂ ਆਓ ਰਲ ਕੇ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦਾ ਪ੍ਰਵਾਹ ਸਰਵਣ ਕਰਦੇ ਹਾਂ। ਇਸ ਤੋਂ ਉਪਰੰਤ ਨਿਰੰਤਰ 2.5 ਘੰਟੇ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚੱਲੇਗਾ। ਆਓ ਸਰਵਣ ਕਰੀਏ ਜਪ ਬਾਣੀ ਦੇ ਪਾਠ।
1: ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋ

ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਤੇ ਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ, ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇ

ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ।

ਕੁਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ।

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੁਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ।

ਕੇਤੇ ਮੂਰਖ ਖਾਈ ਖਾਏ ਕੇਤਿਆ ਦੁਖ ਭੁਖ ਸਦਮਾਰ। ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ।

ਤਾਂ ਆਖ ਨ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪ੍ਰੀ ਸਿਓ ਕਹੀਐਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾ ਮਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾ

ਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ।

ਉਹ ਰਾਗਮਾਜ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ ਇਹ ਪਵਿੱਤਰ ਬੋਲ ਕਿ ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ, ਜਿਸ ਸਥਾਨ ਤੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਉੱਥੇ ਭਾਵੇਂ ਰੋੜ ਹੋਣ, ਭਾਵੇਂ ਮਾਰੂ ਥਲ ਹੋਵੇ, ਉਹ ਸੋਹਣੇ ਚਬਾਰਿਆਂ ਨਾਲੋਂ ਵੀ ਸੋਹਣਾ ਲੱਗਦਾ ਹੈ। ਭਾਵ ਉਹ ਮਹਿਲਾਂ ਵਰਗਾ ਆਨੰਦ ਦਿੰਦਾ ਹੈ। ਤੇ ਦੂਸਰਾ ਪਾਸਾ ਦੇਖੀਏ ਤਸਵੀਰ ਦਾ, ਜਿੱਥੇ ਪ੍ਰਭੂ ਦੇ ਨਾਮ ਤੋਂ ਬਗੈਰ ਨਾਮ ਤੋਂ ਹੀਣੇ ਜੀਵ ਵਸਦੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਦਾ ਨਾਮ ਨਹੀਂ ਹੈ, ਉਹ ਉਜੜੇ ਹੋਏ ਸ਼ਹਿਰ ਵਾਂਗ ਲੱਗਦੇ ਨੇ, ਰੋਡ ਬਣ ਜਾਂਦੇ ਨੇ ਨਾ ਜਿਵੇਂ, ਉਵੇਂ ਉਹ ਉਜੜੇ ਹੋਏ ਸ਼ਹਿਰਾਂ ਵਾਂਗ ਲੱਗਦੇ ਨੇ। ਤਾਂ ਆਓ ਗੁਰੂ ਪਿਆਰਿਓ, ਆਪਣੇ ਹਿਰਦਿਆਂ ਨੂੰ ਪ੍ਰਭੂ ਦਾ ਨਾਮ ਜਪ ਕਰਕੇ ਸੋਹਣੇ ਮਹਿਲਾਂ ਵਾਂਗ ਬਣਾ ਲਈਏ, ਕਿਉਂਕਿ ਉਸ ਮਾਲਕ ਦਾ ਜਿੱਥੇ ਵੀ ਵਾਸਾ ਹੋਏਗਾ ਉਹ ਸੋਹਣਾ ਲੱਗੇਗਾ। ਆਓ ਸਰਵਣ ਕਰਦੇ ਹਾਂ ਇੱਕ ਪਵਿੱਤਰ ਸ਼ਬਦ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਿ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਤਿਗੁਰੂ ਦੀ ਮਿਹਰ ਨਦਰ ਦੇ ਪਿੱਛੇ ਲੱਖਾਂ ਖੁਸ਼ੀਆਂ ਖੇੜੇ ਛਿਪੇ ਹੋਏ ਨੇ। ਜਦੋਂ ਵੀ ਸਤਿਗੁਰੂ ਜੀ ਮਿਹਰ ਨਦਰ ਨਾਲ ਨਾਮ ਦੇ ਛਿੱਟੇ ਸਾਡੇ ਤੇ ਮਾਰਦੇ ਨੇ ਤਾਂ ਇਹ ਤਪਦਾ ਹੋਇਆ ਮਨ, ਇਹ ਭਖਦੀ ਹੋਈ ਕਾਇਆ ਸੀਤਲ ਹੋ ਜਾਂਦੀ ਹੈ। ਮਨ ਉੱਤੇ ਨਾਮ ਜਲ ਦੀ ਵਰਖਾ ਉਸ ਦੇ ਹੁਕਮ ਵਿੱਚ ਹੀ ਹੁੰਦੀ ਹੈ ਤੇ ਗੁਰੂ ਨਾਲ ਮਿਲ ਕੇ ਨਾਮ ਜਪਣ ਦਾ ਮੌਕਾ ਮਿਲਦਾ ਹੈ। ਇਹ ਉਹ ਪਰਮ ਅਵਸਥਾ ਹੈ ਜਿੱਥੇ ਸ਼ੀਤਲਤਾ, ਸ਼ਾਂਤੀ, ਸਹਿਜ ਅਵਸਥਾ, ਸੁੱਖਾਂ ਦੇ ਖਜ਼ਾਨੇ ਖੁੱਲਦੇ ਨੇ। ਪਰ ਨੋਟ ਕਰਨਾ ਗੁਰੂ ਪਿਆਰਿਓ, ਇਹ ਅਵਸਥਾ ਤੀਕ ਪਹੁੰਚਣ ਲਈ ਸਾਡੀ ਆਪਣੀ ਕੋਈ ਸਿਆਣਪ ਜਾਂ ਚਤੁਰਾਈ ਕੰਮ ਨਹੀਂ ਆਵੇਗੀ। ਹੁਕਮੀ ਵਰਸਨ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਓ। ਹੁਣ ਸਵਾਲ ਇਹ ਹੈ ਕਿ ਜੇ ਸਾਡੀ ਸਿਆਣਪ ਜਾਂ ਚਤੁਰਾਈ ਮਾਲਕ ਨਾਲ ਜੁੜਨ ਵਿੱਚ ਸਹਾਈ ਨਹੀਂ ਤਾਂ ਸਾਡੇ ਵੱਲੋਂ ਕੀ ਘਾਲਣਾ ਘਾਲੀ ਜਾਵੇ, ਕਿਹੜਾ ਉਪਾਅ ਕੀਤਾ ਜਾਏ ਜੋ ਮਾਲਕ ਨਾਲ ਜੁੜ ਸਕੀਏ। ਧੰਨ ਗੁਰੂ ਰਾਮਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਇੱਕ ਬੱਚੇ ਵਾਲਾ ਸੁਭਾਅ ਬਣਾ ਲਾ। ਜਿਵੇਂ ਬੱਚਾ ਆਪਣੇ ਪਿਤਾ ਕੋਲੋਂ ਜੋ ਵੀ ਮੰਗਦਾ ਹੈ ਨਾ, ਜੋ ਵੀ ਦਾਦ ਫਰਿਆਦ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ। ਬਾਰਕ ਵਾਂਗੀ ਹੁਣ ਸਭ ਕਿ ਜਮੰਗਾ, ਤੋਟ ਦਿਨ ਦੇ ਤੋਟ ਨਾਹੀਂ ਪ੍ਰਭਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਉਹ ਅਕਾਲ ਪੁਰਖ ਤੇ ਅਸੀਂ ਸੇਵਕ, ਅਕਾਲ ਪੁਰਖ ਤੇ ਸੇਵਕ ਦਾ ਨਾਤਾ ਬੱਚੇ ਅਤੇ ਮਾਤਾ ਪਿਤਾ ਵਰਗਾ ਹੈ, ਮਾਪਿਆਂ ਵਰਗਾ ਹੈ। ਉਹ ਸਾਨੂੰ ਬੱਚਿਆਂ ਵਾਂਗ ਲਾਡ ਲੜਾਉਂਦਾ ਏ। ਪ੍ਰਭ ਕੋ ਭਗਤ ਵਸ਼ਲ ਬਿਰਦਾਇਓ, ਕਰੇ ਪ੍ਰਤਪਾਲ ਬਾਰਕ ਕੀ ਨਿਆਇ, ਜਨ ਕੋ ਲਾਡ ਲੜਾਇਓ। ਤਾਂ ਆਓ ਸਤਿਗੁਰੂ ਪਿਤਾ ਅੱਗੇ ਆਪਾਂ ਵੀ ਇਹ ਅਰਦਾਸ ਕਰੀਏ ਕਿ ਪਿਤਾ ਜੀ, ਮੇਰਾ ਸਭ ਕੁਝ ਤੂੰ ਹੀ ਤੂੰ ਹੈ, ਮੈਂ ਤੇਰੇ ਆਸਰੇ ਹੀ ਇਹ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ। ਤਾਂ ਇਸੇ ਬਾਬਤ ਇੱਕ ਸ਼ਬਦ ਸਰਵਨ ਕਰਦੇ ਹਾਂ ਰਾਗ ਮਾਝ ਵਿੱਚੋਂ, ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸ਼ਬਦ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਤਪ, ਤੂੰ ਹੈ ਮੇਰਾ ਭਰਾਤਾ। ਆਵਾਜ਼ ਹੈ ਸੱਚਖੰਡ ਵਾਸੀ ਭਾਈ ਗੋਪਾਲ ਸਿੰਘ ਹਜ਼ੂਰੀ ਰਾਗੀ ਜੀ ਦੀ। ਦਾਸ ਜਦੋਂ 17ਵਿਆਂ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਦੀ ਲੰਘਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਇਹ ਆਵਾਜ਼ ਦਰਬਾਰ ਸਾਹਿਬ ਦੇ ਬਾਹਰ ਨੂੰ ਜੋ ਸਰੋਵਰ ਦੀਆਂ ਤਰੰਗਾਂ ਨੇ ਉਹਨਾਂ ਦੇ ਉੱਪਰੋਂ ਦੀ ਤੈਰਦੀ ਹੋਈ ਸਾਡੇ ਕੰਨਾਂ ਵਿੱਚ ਨਾਮ ਰਸ ਘੋਲਦੀ ਸੀ। ਆਓ ਅੱਜ ਇਸ ਆਵਾਜ਼ ਦਾ ਫਿਰ ਤੋਂ ਆਨੰਦ ਮਾਣਦੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ।

0: ਪਰ ਵਿਚਾਰਿਆਂ ਨਾਲ ਜਦੋਂ ਵਧੇਕੀ ਹੁੰਦੀ ਸੀ ਤਾਂ ਕਿਸੇ ਸੂਰਮੇ ਪਾਸੋਂ ਇਮਦਾਦ ਮੰਗਦੇ ਸਨ। ਸੂਰਮੇ ਸਨ ਪਰ ਜਦੋਂ ਮਨ ਅਸ਼ਾਂਤ ਹੁੰਦਾ ਸੀ ਕਿਸੇ ਸੰਤ ਪਾਸ ਜਾਂਦੇ ਸਨ। ਦੋਵੇਂ ਹੀ ਅਧੂਰੇ ਸਨ। ਸਤਿਗੁਰਾਂ ਨੇ ਦੋਨਾਂ ਨੂੰ ਜੋੜ ਕੇ ਸੰਤ ਸੂਰਮਾ ਪੈਦਾ ਕੀਤਾ ਤੇ ਕਿਹਾ, ਲਓ ਹੁਣ ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਜੇ ਤੁਸੀਂ ਕਿਸੇ ਤੇ ਵਧੇਕੀ ਕੀਤੀ ਤਾਂ ਵੀ ਸਮਝ ਲੈਣਾ ਕਿ ਤੁਸੀਂ ਮੇਰਾ ਉਪਦੇਸ਼ ਨਹੀਂ ਮੰਨਿਆ ਤੇ ਨਾ ਹੀ ਕਿਸੇ ਦੀ ਵਧੇਕੀ ਸਹਾਰਨੀ, ਕਿਉਂਕਿ ਵਧੇਕੀ ਕਰਨ ਵਾਲਾ ਜ਼ਾਲਮ ਹੈ ਤੇ ਵਧੇਕੀ ਸਹਾਰਨ ਵਾਲਾ ਕਾਇਰ ਹੈ। ਸਿੱਖ ਨੇ ਨਾ ਹੀ ਜ਼ਾਲਮ ਬਣਨਾ ਹੈ ਤੇ ਨਾ ਹੀ ਕਾਇਰ ਬਣਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਸਾਰ ਨੂੰ ਇਹ ਮਹਾਨ ਦੇਣ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਸਾਡੇ ਭਾਰਤੀ ਸਮਾਜ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਵਰਨਵੰਡ ਅਧੀਨ ਮਨੁੱਖੀ ਫਿਤਰਤ ਨੂੰ ਵੰਡਿਆ ਹੋਇਆ ਹੈ, ਜਿਸ ਵਿੱਚ ਬ੍ਰਾਹਮਣ ਤੇ ਖੱਤਰੀ ਨੂੰ ਉੱਤਮ ਤੇ ਵੈਸ਼ ਤੇ ਸ਼ੂਦਰ ਨੂੰ ਨੀਵੀਂ ਜਾਤ ਕਰਕੇ ਜਾਣਿਆ ਜਾਂਦਾ ਰਿਹਾ ਹੈ। ਪਰ ਸਤਿਗੁਰਾਂ ਦੀ ਬਾਣੀ ਨੇ ਇਸ ਬੰਦਸ਼ ਤੋਂ ਉੱਪਰ ਉੱਠ ਕੇ ਲੋਕਾਈ ਨੂੰ ਝੰਜੋੜਿਆ, ਜਗਾਇਆ, ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ, ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ, ਇੱਕ ਨੇ ਭਾਂਡੇ ਸਾਜੀਐ, ਇੱਕ ਚਾਨਣ ਤੈ ਲੋਏ। ਭਾਵੇਂ ਕੋਈ ਉੱਚੀ ਨੀਵੀਂ ਜਾਤ ਦਾ ਹੋਵੇ, ਪਰ ਸਾਰੇ ਭਾਂਡੇ ਇੱਕੋ ਮਿੱਟੀ ਦੇ ਸਾਜੇ ਹੋਏ ਨੇ ਤੇ ਸਭਨਾ ਵਿੱਚ ਇੱਕੋ ਜੋਤ ਦਾ ਵਰਤਾਰਾ, ਸਭ ਮੈਂ ਜੋਤ ਜੋਤ ਹੈ ਸੋਏ। ਭਗਤ ਕਬੀਰ ਜੀ ਦਾ ਰਾਹ ਗੌੜੀ ਵਿੱਚ ਸਭ ਹੱਦਾਂ ਬੰਨੇ ਤੋੜਦੇ ਇਹ ਸ਼ਬਦ ਸਾਨੂੰ ਇੱਕ ਫਰਮਾਨ ਬਖਸ਼ਿਸ਼ ਕਰਦਾ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। 1699 ਦੀ ਵਿਸਾਖੀ ਤੇ ਝਾਤੀ ਮਾਰੀਏ, ਉਦੋਂ ਬਹੁਤ ਜੀਵਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਪਹਾੜੀ ਰਾਜੇ ਵੀ ਚਾਹੁੰਦੇ ਸਨ ਕਿ ਉਹ ਆਪਣੀ ਪਰਜਾ ਸਮੇਤ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਣ ਤਾਂ ਕਿ ਸਾਰੇ ਲੜਾਈ ਝਗੜੇ ਝਮੇਲੇ ਖਤਮ ਹੋ ਜਾਣ। ਪਰ ਉਨ੍ਹਾਂ ਇੱਕ ਸ਼ਰਤ ਰੱਖ ਦਿੱਤੀ ਕਿ ਅੰਮ੍ਰਿਤ ਦਾ ਬਾਟਾ ਸ਼ੂਦਰਾਂ ਵੈਸ਼ਾਂ ਤੋਂ ਸਾਡੇ ਲਈ ਵੱਖਰਾ ਤਿਆਰ ਕੀਤਾ ਜਾਏ। ਪਰ ਗੁਰੂ ਘਰ ਦਾ ਤਾਂ ਸਿਧਾਂਤ ਸੀ, ਉਹ ਸਾਰਿਆਂ ਦੀ ਬਰਾਬਰਤਾ ਵਾਲਾ। ਗੁਰੂ ਦਾ ਲੰਗਰ, ਪੰਗਤ, ਸੰਗਤ, ਸਰੋਵਰ, ਬੌਲੀਆਂ ਤੇ ਅੰਮ੍ਰਿਤ ਦੀ ਦਾਤ, ਇਹ ਸਾਰਾ ਕੁਝ ਵਰਨਵੰਡ ਨੂੰ ਤਾਂ ਮਟਾਉਣ ਵਾਲਾ ਸੀ। ਖੈਰ, ਆਓ ਆਪਾਂ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਆਸਾ ਵਿੱਚੋਂ, ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਹੈ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌ ਕੁੱਟ ਮਾਨੇ। ਰਾਗ ਆਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਰਾਗਾਂ ਦੀ ਤਰਤੀਬ ਵਿੱਚ ਚੌਥਾ ਰਾਗ ਹੈ ਤੇ ਇਹ ਰਾਗ ਪਵਿੱਤਰ ਅੰਗ 347 ਤੋਂ ਲੈ ਕੇ 488 ਉੱਪਰ ਤੱਕ ਦਰਜ ਹੈ। ਇਸ ਰਾਗ ਨੂੰ ਸੰਪੂਰਨ ਦੇਸੀ ਰਾਗ ਮੰਨਿਆ ਜਾਂਦਾ ਹੈ ਤੇ ਇਸ ਰਾਗ ਦੀ ਮਹਾਨਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੇ ਸ਼ਾਮ ਨੂੰ ਸੋਧਰ ਦੀ ਚੌਂਕੀ ਦੇ ਸ਼ਬਦ ਰਾਗ ਆਸਾ ਦੀ ਬਾਣੀ ਵਿੱਚੋਂ ਸਰਵਣ ਕਰਦੇ ਹਾਂ। ਇਸ ਰਾਗ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਤਾਂ ਆਓ ਗੁਰੂ ਪਿਆਰਿਓ, ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ ਤੰਤੀ ਸਾਜਾਂ ਦੀ ਤਨਕਾਹ ਤੇ ਇਹ ਸ਼ਬਦ ਸਰਵਣ ਕਰਦੇ ਹਾਂ, ਜਿਸ ਨੀਚ ਕਉ ਕੋਈ ਨਾ ਜਾਣੇ,

0: ਬਾਬਾ ਅਮਰਦਾਸ ਜੀ ਨੇ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ ਪਾਸੋਂ ਅੰਮ੍ਰਿਤ ਵੇਲੇ ਬਾਣੀ ਸੁਣੀ ਸੀ। ਉਹਨਾਂ ਦੇ ਅੰਦਰ ਸਤਿਗੁਰੂ ਨੂੰ ਮਿਲਣ ਦੀ ਚਾਹ ਪ੍ਰਗਟ ਹੋਈ ਅਤੇ ਬੀਬੀ ਅਮਰੋ ਨੂੰ ਕਿਹਾ, ਬੇਟੀ ਮੇਰੇ ਤੇ ਇੱਕ ਉਪਕਾਰ ਕਰ। ਮੇਰੇ ਭਰਾ ਨੇ ਮੈਨੂੰ ਪੁੱਤਰ ਦੀ ਬਰਾਤ ਨਾਲ ਲਿਜਾ ਕੇ ਮੈਨੂੰ ਖੁੜਮ ਨਾਲ ਮਿਲਾਇਆ ਸੀ, ਪਰ ਹੁਣ ਤੂੰ ਮੈਨੂੰ ਨਾਲ ਲਿਜਾ ਕੇ ਮੈਨੂੰ ਸਤਿਗੁਰੂ ਨਾਲ ਮਿਲਾ ਦੇ। ਤਿਆਰ ਹੋ ਕੇ ਬਾਸਰ ਕੇ ਤੋਂ ਖਡੂਰ ਪੁੱਜੇ। ਸੱਚੀ ਖੋਜ ਨੇ ਆਖਿਰ ਗੁਰੂ ਤੱਕ ਪਹੁੰਚਾ ਦਿੱਤਾ। ਸਤਿਗੁਰੂ ਨੇ ਕਿਹਾ, ਆਓ ਜੀ ਆਇਆ ਨੇ, ਤੁਸੀਂ ਸਾਡੇ ਕੁੜਮ ਹੋ। ਬੇ ਇਖਤਿਆਰ ਹੋ ਕੇ ਰੋ ਪਏ, ਚਰਨਾਂ ਤੇ ਡਿੱਗ ਪਏ, ਕਹਿਣ ਲੱਗੇ, ਨਹੀਂ ਕੁੜਮ ਨਹੀਂ ਆਇਆ, ਨਿਥਾਵਾਂ ਤੇ ਨਿਮਾਣਾ ਅਮਰਦਾਸ ਥਾਂ ਲੱਭਣ ਆਇਆ। ਜਦੋਂ ਵੀ ਕੋਈ ਮੋਹ ਮਾਇਆ ਦਾ ਥਾਂ ਟਿਕਾਣਾ ਲੈ ਕੇ ਗੁਰੂ ਦੇ ਪਾਸ ਜਾਂਦਾ ਹੈ ਤਾਂ ਉਸ ਨੂੰ ਗੁਰੂ ਦੇ ਘਰ ਟਿਕਾਣਾ ਨਹੀਂ ਮਿਲਦਾ। ਗੁਰੂ ਦੇ ਘਰ ਥਾਂ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੇ ਸਮਝ ਲਿਆ ਹੈ ਕਿ ਗੁਰੂ ਤੋਂ ਬਿਨਾਂ ਮੈਂ ਨਿਥਾਵਾਂ ਹਾਂ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਜਿਸ ਨੂੰ ਮਾਲਕ ਨੇ ਬਹੁਤ ਦਾਤਾਂ ਦਿੱਤੀਆਂ ਹੋਣ, ਉਹ ਇਸ ਕਰਕੇ ਸੰਸੇ ਵਿੱਚ ਹੈ ਕਿ ਦਾਤਾਂ ਚੋਰੀ ਨਾ ਹੋ ਜਾਣ, ਖਤਮ ਨਾ ਹੋ ਜਾਣ, ਰੁੜ ਨਾ ਜਾਣ, ਅੱਗ ਨਾ ਲੱਗ ਜਾਵੇ। ਪਰ ਜਿਸ ਨੂੰ ਕੁਝ ਘੱਟ ਮਿਲੀਆਂ ਨੇ, ਉਹ ਦੁਨਿਆਵੀ ਪਦਾਰਥਾਂ ਦੀ ਖਿੱਚ ਵਿੱਚ ਭਟਕਦਾ ਫਿਰਦਾ ਹੈ। ਭਟਕਣਾ ਦੋਵਾਂ ਵਿੱਚ ਹੈ, ਸੰਸਾ ਦੋਵਾਂ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀ ਪੰਚਮ ਜੋਤ ਵਿੱਚ ਫਰਮਾਨ ਕਰਦੇ ਨੇ ਕਿ ਜਿਹੜਾ ਇਹਨਾਂ ਦੋਵਾਂ ਹਾਲਾਤਾਂ ਤੋਂ ਬਚਿਆ ਹੈ, ਅਸਲੋਂ ਆਨੰਦ ਵਿੱਚ ਉਹ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਮਾਇਆ ਦੇ ਪ੍ਰਭਾਵ ਅਧੀਨ ਜੋ ਜੀਵ ਅਚੇਤ ਪਏ ਨੇ, ਉਹਨਾਂ ਅੰਦਰ ਪੈਦਾ ਹੋ ਰਹੇ ਨੇ ਸੰਸੇ, ਤੇ ਇਹ ਸੰਸੇ ਉਹਨਾਂ ਨੂੰ ਆਤਮਘਾਤੀ ਬਣਾ ਦਿੰਦੇ ਨੇ। ਸਤਿਗੁਰੂ ਫਰਮਾਨ ਕਰਦੇ, ਅੰਤਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦੇ ਮਾਰ, ਦੂਜੇ ਭਾਏ ਸੁੱਤੇ ਕਵੇ ਨਾ ਜਾਗੇ, ਮਾਇਆ ਮੋਹ ਪਿਆਰ। ਜਿੱਥੇ ਜੀਵ ਇਹਨਾਂ ਆਸਾ ਅੰਦੇਸ਼ਿਆਂ ਵਿੱਚ ਹੈ, ਉਹ ਮਾਇਆ ਦੇ ਰਜੋ ਸਤੋ ਤਮੋ ਗੁਣਾਂ ਵਿੱਚ ਕਰਮ ਕਮਾਉਂਦਾ ਰਹਿੰਦਾ ਹੈ। ਗੁਰੂ ਤੋਂ ਬਗੈਰ ਇਹ ਤਰੁਕੜੀ ਤੋਂ ਛੁਟਕਾਰਾ ਨਹੀਂ ਹੁੰਦਾ। ਅਤੇ ਸਹਿਜ ਅਵਸਥਾ ਜੋ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ, ਉਸ ਵਿੱਚ ਗੁਰੂ ਨਾਲ ਮਿਲ ਕੇ ਹੀ ਸੁੱਖ ਪ੍ਰਾਪਤ ਹੁੰਦਾ ਹੈ। ਤ੍ਰੈਵਿਧ ਕਰਮ ਕਮਾਈ ਹੈ, ਆਸ ਅੰਦੇਸਾ ਹੋਏ, ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁੱਖ ਹੋਏ। ਧੰਨ ਗੁਰੂ ਅਮਰਦਾਸ ਜੀ ਰਾਗ ਮਾਰੂ ਦੇ ਇੱਕ ਸ਼ਬਦ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ ਕਿ ਮਨਮੁੱਖ ਜੀਵ ਦੀ ਬਿਰਤੀ ਦੁਹਾਗਣ ਔਰਤ ਵਾਲੀ ਹੈ, ਇਸੇ ਕਰਕੇ ਉਹ ਮਾਲਕ ਦੇ ਦਰ ਤੇ ਕਬੂਲ ਨਹੀਂ ਪੈਂਦਾ। ਜਦੋਂ ਕਿ ਜੀਵ ਦਾ ਪੱਕਾ ਟਿਕਾਣਾ ਤਾਂ ਮਾਲਕ ਦਾ ਘਰ ਹੈ, ਪਰ ਬਿਰਤੀ ਠੀਕ ਨਾ ਹੋਣ ਕਰਕੇ ਉਹ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਭਟਕਦਾ ਰਹਿੰਦਾ ਹੈ। ਮਨਮੁੱਖ ਕਰਮ ਕਮਾਵਣੇ, ਜਿਉਂ ਦੁਹਾਗਣ ਤਨ ਸਿੰਗਾਰ, ਸਿਜੈ ਕੰਤ ਨ ਆਵੀ, ਨਿਤ ਨਿਤ ਹੋਏ ਖਵਾਰ, ਪਿਰਕਾ ਮਹਿਲ ਨਾ ਪਾਵੀ, ਨਾ ਦੀਸੇ ਕਾਰਬਾਰ। ਕਿ ਇਸ ਸਾਰੇ ਦਾ ਤਤ ਸਾਰ ਤਾਂ ਇਹ ਹੈ ਕਿ ਜੀਵ ਸੰਸਿਆ ਕਾਰਨ ਕਰਮ ਕਾਂਡੀ ਬਣਦਾ ਜਾ ਰਿਹਾ ਹੈ, ਅਤੇ ਕਰਮ ਕਾਂਡੀ ਜੀਵ ਕਦੇ ਵੀ ਨਾਮ ਨਹੀਂ ਜਪਦਾ। ਜੇ ਕਿਤੇ ਜਪਦਾ ਵੀ ਹੈ ਨਾ, ਤੇ ਉਹਦੇ ਅੰਦਰ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ, ਸਗੋਂ ਉਹ ਬਗਲਾ ਭਗਤੀ ਰਾਹੀਂ ਕਰਮ ਕਾਂਡ ਕਰੀ ਜਾਂਦਾ ਹੈ। ਤਾਂ ਉਹ ਗੁਰੂ ਪਿਆਰਿਓ ਇਸੇ ਗੁਰਮਤਿ ਕਰਮ ਕਾਂਡੀ ਬਣਦਾ ਜਾ ਰਿਹਾ ਹੈ, ਅਤੇ ਕਰਮ ਕਾਂਡੀ ਜੀਵ ਕਦੇ ਵੀ ਨਾਮ ਨਹੀਂ ਜਪਦਾ। ਜੇ ਕਿਤੇ ਜਪਦਾ ਵੀ ਹੈ ਨਾ, ਤੇ ਉਹਦੇ ਅੰਦਰ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ, ਸਗੋਂ ਉਹ ਬਗਲਾ ਭਗਤੀ ਰਾਹੀਂ ਕਰਮ ਕਾਂਡ ਕਰੀ ਜਾਂਦਾ ਹੈ। ਤਾਂ ਉਹ ਗੁਰੂ ਪਿਆਰਿਓ ਇਸੇ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਲਾ ਇੱਕ ਸ਼ਬਦ

ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹਨਾਂ ਬੋਲਾਂ ਦੇ ਨਾਲ ਆਓ ਸਰਵਣ ਕਰਦੇ ਹਾਂ ਗੁਰਬਾਣੀ ਦਾ ਇੱਕ ਸ਼ਬਦ।

0: ਧਰਮ ਸਿੱਧ ਹੈ, ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋਹ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਆਤਮਿਕ ਦਾਤ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਕਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ ਤੇ।
1: ਨਾਮ ਨਾ ਚੇਤੇ ਸ਼ਬਦ ਨਾਮ ਵਿਚਾਰੇ, ਏ ਮਨਮੁਖ ਕਾ ਆਚਾਰ। ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਰਾਗ ਗੁਜਰੀ ਦੀ ਬਾਣੀ ਵਿੱਚੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬੋਲ। ਇਹ ਮਨਮੁਖ ਦੀ ਅਵਸਥਾ ਦਾ ਵਰਣਨ ਕਰਦੇ ਨੇ, ਜਿਹੜੇ ਨਾਮ ਨਹੀਂ ਚਿਤਵਦੇ, ਨਾਮ ਦਾ ਚੇਤਾ ਨਹੀਂ ਕਰਦੇ, ਜਿਹੜੇ ਕਦੇ ਸ਼ਬਦ ਨੂੰ ਨਹੀਂ ਵਿਚਾਰਦੇ। ਇਹੋ ਤਾਂ ਮਨਮੁਖ ਦਾ ਆਚਾਰ ਹੈ। ਮਨਮੁਖ ਮਨ ਪਿੱਛੇ ਚੱਲਦਾ ਹੈ ਨਾ, ਗੁਰੂ ਦੇ ਸ਼ਬਦ ਪਿੱਛੇ ਨਹੀਂ ਤੁਰਦਾ। ਤੇ ਹਾਲਤ ਕੀ ਹੈ? ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ। ਇਹ ਜਨਮ ਨਾਮ ਦੀ ਅਵਸਥਾ ਪਾਉਣ ਲਈ ਮਿਲਿਆ ਸੀ। ਭਈ ਪ੍ਰਾਪਤ ਮਾਨਕ ਤੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਜਮ ਮਾਰ ਕਰੇ ਖਵਾਰ। ਫਿਰ ਉਹ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਕਦੋਂ ਇਹ ਮਨੁੱਖਾ ਜਨਮ ਮਿਲੇ, ਕਦੋਂ ਇਹ ਸਫਲਾ ਕਰ ਸਕੇ ਤੇ ਮਾਲਕ ਦੇ ਦਰ ਤੇ ਕਬੂਲ ਪਏ। ਹੁਣ ਤਾਂ ਵੇਲਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਇਹ ਸਮਾਂ ਹੈ ਮਾਲਕ ਦੇ ਨਾਮ ਦੀ ਖੇਤੀ ਕਰਨ ਦਾ। ਤਾਂ ਆਓ ਆਪਣੇ ਹਿਰਦਿਆਂ ਵਿੱਚ ਗੁਰੂ ਸ਼ਬਦ ਦੀਆਂ ਤਨਕਾਰਾਂ ਵਸਾਈਏ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਬਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛੁ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪਿਆਰੀ ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ। ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਪਦੀ ਦਾ ਦੂਸਰਾ ਪਦਾ ਹੈ ਜੀ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 262 ਉੱਪਰ ਸੁਸ਼ੋਭਿਤ ਹੈ ਜੀ। ਮਹਾਰਾਜ ਕਿਰਪਾ ਕਰਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਪ੍ਰਭੂ ਦੀ ਬੰਦਗੀ ਕਰਨ ਨਾਲ, ਸਵਾਮੀ ਦੇ ਸਿਮਰਨ ਦੇ ਨਾਲ ਗਰਭ ਵਿੱਚ ਬੰਦਾ ਨਹੀਂ ਆਉਂਦਾ ਦੁਬਾਰਾ, ਬਾਰ ਬਾਰ ਜਨਮ ਚ ਨਹੀਂ ਆਉਂਦਾ। ਸਾਫ ਠੇਠ ਪੰਜਾਬੀ ਹੈ ਜੀ, ਕੋਈ ਐਸਾ ਤੁਕ ਨਹੀਂ ਅੱਖਰ ਜਿਹੜਾ ਨਾ ਸਮਝ ਆਵੇ। ਪਰ ਸਿਮਰਨ ਦੀ ਗੱਲ ਕੀਤੀ ਮਹਾਰਾਜ, ਆਪਾਂ ਇਹਨੂੰ ਪੜ੍ਹਨ ਲੱਗ ਜਾਂਦੇ ਹਾਂ ਬਾਰ ਬਾਰ, ਸਿਮਰਨ ਨਹੀਂ ਕਰਦੇ। ਪਰ ਸਿਮਰਨ ਦੀ ਗੱਲ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਸਵਾਮੀ ਦੀ ਬੰਦਗੀ ਨਾਲ ਮੌਤ ਦਾ ਕਸ਼ਟ, ਜਮਦੂਤਾਂ ਦਾ ਡਰ ਦੌੜ ਜਾਂਦਾ ਹੈ। ਪ੍ਰਭ ਕੈ ਸਿਮਰਨ ਕਾਲ ਪਰਹਰੈ। ਪ੍ਰਭੂ ਦੇ ਸਿਮਰਨ ਦੇ ਨਾਲ ਮੌਤ ਦੂਰ ਹੋ ਜਾਂਦੀ ਹੈ, ਕਾਲ ਖਹਿੜਾ ਛੱਡ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭੂ ਦੇ ਸਿਮਰਨ ਦੇ ਨਾਲ, ਸਵਾਸ ਸਵਾਸ ਸਿਮਰਨ ਕਰਨ ਦੇ ਨਾਲ ਜਿਹੜੇ ਪੰਜ ਦੁਸ਼ਮਣ ਨੂੰ ਚੁੰਬੜੇ ਹੋਏ ਨੇ ਉਹ ਟਲ ਜਾਂਦੇ ਹਨ। ਪ੍ਰਭ ਸਿਮਰਤ ਕਛੁ ਬਿਘਨ ਨਾ ਲਾਗੈ। ਪ੍ਰਭੂ ਦੇ ਸਿਮਰਨ ਕਰਨ ਨਾਲ ਨਾ ਤਾਂ ਸਿਮਰਨ ਕਰਨ ਦੇ ਵਿੱਚ ਕੋਈ ਵਿਘਨ ਲੱਗਦਾ ਹੈ, ਨਾ ਦੁਨਿਆਵੀ ਲੱਗਦਾ ਹੈ ਜੀ। ਪ੍ਰਭ ਕੈ ਸਿਮਰਨ ਅੰਧਨ ਜਾਗੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਸਦਾ ਮਨ ਦਿਨ ਰਾਤ ਪ੍ਰਭੂ ਵੱਲੋਂ ਜਾਗ ਜਾਂਦਾ ਹੈ। ਹੁਣ ਇਹ ਸਾਰੀ ਦੁਨੀਆਂ ਵੱਲੋਂ ਜਾਗਦਾ, ਪ੍ਰਭੂ ਵੱਲੋਂ ਜਿਹੜਾ ਦੇ ਨਾਲ ਹੀ ਰਹਿੰਦਾ ਹੈ ਉਹਦੇ ਵੱਲੋਂ ਸੁੱਤਾ। ਸਿਮਰਨ ਕਰਨ ਦੇ ਨਾਲ ਸੁੱਤਾ ਮਨ ਜਾਗ ਜਾਂਦਾ ਹੈ, ਅਨੁਭਵ ਹੋਣ ਲੱਗ ਜਾਂਦਾ ਹੈ। ਇਹਨੂੰ ਸਮਝ ਆ ਜਾਂਦੀ ਹੈ ਵੀ ਸਭ ਕੁਛ ਘਰ ਚ ਹੀ ਹੈ, ਬਾਹਰ ਨਹੀਂ। ਬਾਹਰ ਤਾਂ ਇੱਕ ਪਰਛਾਵਾਂ ਹੀ ਹੈ, ਭੁਲੇਖਾ ਹੀ ਹੈ, ਭਰਮ ਹੈ। ਪ੍ਰਭ ਕੈ ਸਿਮਰਨ ਭਾਵ ਨਾਮ ਵਿਆਪੈ। ਪ੍ਰਭੂ ਦੇ ਸਿਮਰਨ ਕਰਨ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭੂ ਦਾ ਸਿਮਰਨ ਕਰਨ ਨਾਲ ਇਹਨੂੰ ਦੁੱਖ ਨਹੀਂ ਆਉਂਦਾ। ਜੇ ਦੁੱਖ ਸਰੀਰ ਨੂੰ ਆ ਜਾਂਦਾ ਹੈ ਇਹ ਮੰਨੇਗਾ ਨਹੀਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਇਹਨੂੰ ਮਹਿਸੂਸ ਨਹੀਂ ਹੋਏਗਾ, ਇੰਨਾ ਆਨੰਦ ਚ ਰਹੇਗਾ। ਇਹਨੂੰ ਸੋਝੀ ਆ ਜਾਂਦੀ ਵੀ ਸਰੀਰ ਹੌਲੀ ਹੌਲੀ ਜੋ ਪਜੋ ਸੋ ਬਿਨਸ ਹੈ ਪਰਵਾਸ ਕੇ ਕਰ, ਜਿਹੜੀ ਚੀਜ਼ ਬਣਦੀ ਹੈ ਉਹ ਖਤਮ ਜ਼ਰੂਰ ਹੋਏਗੀ। ਪਹਿਲਾਂ ਬਚਪਨ ਸੀ ਫਿਰ ਜਵਾਨੀ ਆ ਗਈ, ਹੌਲੀ ਹੌਲੀ ਬਿਮਾਰੀਆਂ ਲੱਗ ਜਾਂਦੀਆਂ, ਇਹਨੂੰ ਪਤਾ ਲੱਗ ਜਾਂਦਾ ਵੀ ਇਹ ਹੌਲੀ ਹੌਲੀ ਸਰੀਰ ਖਤਮ ਹੋ ਜਾਏਗਾ। ਸਰੀਰ ਤੋਂ ਪਹਿਲਾਂ ਪਹਿਲਾਂ ਜੇ ਮਨ ਮਰ ਜਾਵੇ ਤਾਂ ਇਹ ਆਪਣੇ ਘਰ ਪਹੁੰਚ ਜਾਂਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ ਪ੍ਰਭੂ ਦੇ ਸਿਮਰਨ ਦਾ ਪਤਾ ਲੱਗ ਜਾਂਦਾ ਹੈ। ਸਾਧੂ ਸੰਤਾਂ ਦੀ ਸੰਗਤ ਦੇ ਨਾਲ ਪਤਾ ਲੱਗਦਾ ਹੈ ਸਿਮਰਨ ਕਰਨਾ ਹੈ। ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ, ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜ ਪਾਏ ਨਾਮ। ਸੰਤ ਉਹ ਹੈ ਜਿਹੜਾ ਸਾਨੂੰ ਦੁਨਿਆਵੀ ਦਲਦਲ ਵਿੱਚ ਨਹੀਂ ਸਿੱਟਦਾ, ਉਹ ਕੇਵਲ ਤੁਹਾਨੂੰ ਨਾਮ ਦਾ ਉਪਦੇਸ਼ ਦਏਗਾ, ਜੇਲ੍ਹ ਚੋਂ ਨਿਕਲਣ ਦਾ ਉਪਦੇਸ਼ ਦਏਗਾ। ਦੁਨੀਆਂਦਾਰੀ ਦੇ ਕੰਮ ਤਾਂ ਆਪਾਂ ਕਰਨਾ ਹੀ ਹਨ। ਸਰਮ ਨਿਧਾਨ ਨਾਨਕ ਹਰ ਰੰਗ, ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰਸ ਕੇ ਸਾਰੇ ਖਜ਼ਾਨੇ ਦੇ ਪਿੱਛੇ ਆ ਜਾਂਦੇ ਹਨ। ਨਾ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ। ਸੰਗਤ ਜੀ ਤੁਸੀਂ ਵਿਚਾਰ ਕਰੋ,
0: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ।
2: ਅਸੀਂ ਜੀਵ ਆਪਣੀਆਂ ਸਰੀਰਕ ਲੋੜਾਂ ਮੁਜਬ ਭੱਜੇ ਫਿਰਦੇ ਹਾਂ, ਡਾਵਾਂ ਡੋਰ ਰਹਿੰਦੇ ਹਾਂ। ਸਤਿਗੁਰੂ ਕਹਿੰਦੇ ਮਾਲਕ ਦੀ ਵਡਿਆਈ ਤੋਂ ਬਗੈਰ ਬਾਕੀ ਜਿੱਥੇ ਮਰਜ਼ੀ ਭੱਜ ਦੁੱਖ ਹੀ ਦੁੱਖ ਨੇ। ਸ਼ਾਇਦ ਇਸੇ ਕਰਕੇ ਜਨਮ ਮਰਨ ਤੇ ਜੂਨਾਂ ਦੇ ਚੱਕਰ ਦੀ ਅਸੀਂ ਸਜਾਵਾਂ ਭੋਗਦੇ ਹਾਂ। ਮਨਮੁਖ ਭੁੱਖੇ ਦਹਿ ਦਿਸ ਡੋਲੇ, ਬਿਨ ਨਾਵੇਂ ਦੁੱਖ ਪਾਈ, ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ ਕਿ ਮਨਾ ਤੂੰ ਇਹ ਕੀ ਭੁੱਖ ਦਿਖਾ ਰਿਹਾ ਹੈ, ਉੱਚੀ ਉੱਚੀ ਕੂ ਕੂ ਕੇ ਚੀਕ ਚੀਕ ਕੇ ਭੁੱਖ ਭੁੱਖ ਕਰੀ ਜਾ ਰਿਹਾ। ਉਸ ਅਕਾਲ ਪੁਰਖ ਨੂੰ ਸਭ ਦਾ ਫਿਕਰ ਹੈ ਜਿਸਨੇ 84 ਲੱਖ ਜੋਨੀਆਂ ਬਣਾਈਆਂ ਨੇ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ, ਲੱਖ 84 ਜਿਨ ਸ੍ਰੀ ਸਭ ਸੈ ਦੇ ਆਧਾਰ। ਅਕਾਲ ਪੁਰਖ ਕਰਤਾ ਹੈ ਤੇ ਜੋ ਉਸਨੇ ਸ੍ਰਿਸ਼ਟੀ ਸਾਜੀ ਹੈ ਉਸਦੀ ਦੇਖਭਾਲ ਵੀ ਉਹ ਆਪ ਹੀ ਕਰ ਰਿਹਾ ਹੈ। ਪਰ ਸੋਝੀ ਉਹਨਾਂ ਗੁਰਮੁਖਾਂ ਨੂੰ ਹੁੰਦੀ ਹੈ ਜੋ ਗੁਰੂ ਦੇ ਸ਼ਬਦ ਰਾਹੀ ਉਸ ਮਾਲਕ ਦੀ ਮਿਹਰ ਦੇ ਪਾਤਰ ਬਣਦੇ ਨੇ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ। ਇਸ ਲਈ ਸੁੱਖਾਂ ਦੇ ਦਾਤੇ ਡਰ ਦੂਰ ਕਰਨ ਵਾਲੇ ਮਾਲਕ ਅੱਗੇ ਅਰਦਾਸ ਕਰਿਆ ਕਰ। ਬਸ ਜਿਹਦੇ ਉੱਪਰ ਉਹ ਮਿਹਰ ਕਰ ਦੇਵੇ ਉਸਦੇ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਂਦੇ ਨੇ। ਸੁਖ ਦਾਤਾ ਭੈ ਭੰਜਨੋ, ਇਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਦਾ ਕਾਰਜ ਆਵੇ ਰਾਸ। ਭਾਈ ਗੁਰਦਾਸ ਜੀ ਸਤਿਗੁਰਾਂ ਦੇ ਬਚਨਾਂ ਦੀ ਗਵਾਹੀ ਇਉਂ ਭਰਦੇ ਨੇ, ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੇ, ਪੈਰੀ ਪੈ ਪਾ ਖਾਕ ਹੋਏ, ਸਾਹਿਬ ਦੇ ਚੱਲੇ ਉਹ ਭਾਣੇ, ਹਉਮੈ ਜਾਏ ਤਾਂ ਜਾਏ ਸਜਾਣੇ। ਤਾਂ ਆਓ ਗੁਰੂ ਪਿਆਰਿਓ ਉਸ ਮਿਹਰਵਾਨ ਮਾਲਕ ਦੇ ਗੁਣ ਗਾਈਏ, ਤੇ ਗੁਣ ਗਾਉਣ ਲਈ ਸਾਡੇ ਨਾਲ ਹਾਜ਼ਰ ਨੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ। ਆਓ ਉਹਨਾਂ ਦੀ ਆਵਾਜ਼ ਵਿੱਚ ਇਹ ਸ਼ਬਦ ਸਰਵਣ ਕਰਦੇ ਹਾਂ।

0: ਕਲਯੁਗ ਦੇ ਇਸ ਘੋਰ ਸਮੇਂ ਅੰਦਰ ਆਤਮਿਕ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਸਤੇ ਹਰਮਨ ਰੇਡੀਓ ਆਪ ਲਈ ਰੋਜ਼ਾਨਾ ਲੈ ਕੇ ਹਾਜ਼ਰ ਹੈ ਗੁਰਬਾਣੀ ਪ੍ਰਵਾਤ ਪ੍ਰੋਗਰਾਮ, ਜਿਸ ਵਿੱਚ ਤੁਸੀਂ ਅੰਦਰੂਨੀ ਸੁੱਖ ਦੇਣ ਵਾਲੀ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਕੀਰਤਨ, ਨਿਤਨੇਮ ਦੀ ਬਾਣੀਆਂ ਦਾ ਜਾਪ, ਉਪਰੰਤ ਗੁਰਬਾਣੀ ਵਿੱਚ ਪਏ ਹੋਏ ਕੀਮਤੀ ਹੀਰੇ ਮੋਤੀ ਗੁਰਬਾਣੀ ਕਥਾ ਵਿਚਾਰ ਦਾ ਲਾਹਾ ਲਵੋਗੇ। ਤੁਸੀਂ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰਫ ਤੇ ਸਿਰਫ ਆਪਣੇ ਪਿਆਰੇ ਹਰਮਨ ਰੇਡੀਓ ਰਾਹੀਂ ਪ੍ਰੋਗਰਾਮ ਗੁਰਬਾਣੀ ਪ੍ਰਭਾਤ ਵਿੱਚ।
1: ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰੱਬੀ ਗੱਲ ਸਾਨੂੰ ਸਰਵਣ ਕਰਾ ਰਹੇ ਨੇ ਕਿ ਪਰਮਾਤਮਾ ਦੀ ਕਹਾਣੀ, ਉਸਦੀ ਗੱਲ ਕਹਿਣੀ ਬੜੀ ਅਕਥ ਹੈ, ਕਹਿਣੇ ਤੋਂ ਬਾਹਰੀ ਹੈ। ਪਰ ਜਦੋਂ ਅਸੀਂ ਸੇਵਕ ਬਣ ਕੇ ਤੇ ਅੰਮ੍ਰਿਤਮਈ ਬਾਣੀ ਦੇ ਬੋਲਾਂ ਰਾਹੀਂ ਉਸਦੀ ਉਸਤਤ ਕਰਦੇ ਹਾਂ ਤੇ ਉਸਦੀ ਅਕਥ ਕਥਾ ਵਿੱਚ ਜੁੜਦੇ ਹਾਂ, ਤਾਂ ਆਓ ਰੱਬੀ ਅਕਥ ਕਥਾ ਵਿੱਚ ਜੁੜੀਏ, ਸ਼ਬਦ ਗਾਇਨ ਸਰਵਣ ਕਰੀਏ ਇਹ ਸ਼ਬਦ ਦੇ ਰੂਪ ਵਿੱਚ।

0: ਰਾਗ ਸ੍ਰੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਹਨ। ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਲਾਏ ਬੂਜੈ, ਤਾਂ ਨਿਰਮਲ ਹੋਵੈ ਸੋਈ। ਭਾਵ ਕਿ ਅਕਾਲ ਪੁਰਖ ਗੁਰੂ ਦੇ ਰਾਹੀਂ ਜੀਵ ਉੱਪਰ ਕਿਰਪਾ ਕਰਕੇ ਭਗਤੀ ਭਾਵ ਨਾਲ ਜੋੜਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦੇਵੇ, ਉਹ ਇਹ ਗੱਲ ਜਾਣ ਜਾਂਦਾ ਹੈ ਕਿ ਪਵਿੱਤਰ ਹੋਣ ਦਾ ਢੰਗ ਇੱਕੋ ਇੱਕ ਹੈ, ਉਹ ਹੈ ਗੁਰੂ ਦੇ ਸਮਰਪਿਤ ਹੋਣਾ। ਰਾਗਮਾਜ ਵਿੱਚ ਗੁਰੂ ਰਾਮਦਾਸ ਜੀ ਅਜਿਹੇ ਬਚਨ ਬਖਸ਼ਿਸ਼ ਕਰ ਰਹੇ ਨੇ।
1: ਸਤਿਗੁਰ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਅੰਮ੍ਰਿਤ ਵੇਲੇ ਦੇ ਇਸ ਪਹਿਰ ਵਿੱਚ ਗੁਰਬਾਣੀ ਕੀਰਤਨ ਤੇ ਗੁਰਮਤ ਵਿਚਾਰਾਂ ਦਾ ਆਨੰਦ ਮਾਣ ਰਹੇ ਸੀ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਤੇ ਉਧਾਰ ਹੈ। ਮਨੁੱਖ ਮਾਤਰ ਲਈ ਗੁਰਬਾਣੀ ਗਾੜੀ ਰਹਾ ਹੈ। ਸਾਡੀ ਅਕਾਲ ਪੁਰਖ ਮਾਲਕ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਭ ਸਰੋਤਿਆਂ ਦਾ ਅੱਜ ਦਾ ਇਹ ਦਿਹਾੜਾ ਭਾਗਾ ਭਰਿਆ ਹੋਵੇ, ਗੁਰਮਤ ਅਨੁਸਾਰ ਬਤੀਤ ਹੋਵੇ, ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਇਸੇ ਸ਼ੁਭ ਭਾਵਨਾ ਨਾਲ ਮੈਂ ਦਲਜੀਤ ਸਿੰਘ ਆਪ ਜੀ ਕੋਲੋਂ ਅੱਜ ਦੇ ਗਾਹੋ ਸੱਚੀ ਬਾਣੀ ਪ੍ਰੋਗਰਾਮ ਦੀ ਸਮਾਪਤੀ ਦੀ ਇਜਾਜ਼ਤ ਚਾਹੁੰਦਾ ਹਾਂ। ਰੱਬ ਨੇ ਚਾਹਿਆ ਤੇ ਕੱਲ ਸਵੇਰੇ ਫਿਰ ਅੰਮ੍ਰਿਤ ਵੇਲੇ ਆਵਾਜ਼ ਦੀ ਦੁਨੀਆ ਰਾਹੀਂ ਆਪ ਜੀ ਨਾਲ ਸਾਂਝ ਬਣਾਵਾਂਗੇ। ਹੁਣ ਇਜਾਜ਼ਤ ਦਿਓ, ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
5: ਰਾਗ ਰਾਮਕਲੀ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਬਖਸ਼ਿਸ਼ ਕਰਕੇ ਇੱਕ ਸ਼ਬਦ ਰਾਹੀਂ ਸੇਵਕ ਤੇ ਮਾਲਕ ਦੀ ਪ੍ਰੀਤ ਬਾਰੇ ਕੁਝ ਨਿਆਵੀ ਪ੍ਰੀਤਾਂ ਨੂੰ ਸਾਹਮਣੇ ਰੱਖ ਕੇ ਸਾਡੇ ਦਿਮਾਗ ਨੂੰ ਬੜਾ ਹੈਰਾਨਗੀ ਵਾਲਾ ਵਿਸਮਾਦਿਕ ਕਰ ਦਿੱਤਾ ਹੈ। ਏਡੀ ਸੋਹਣੀ ਪ੍ਰੀਤ, ਆ ਨੀਲੇ ਕਾਗਦ ਕਾਟੀਲੇ ਗੂੜੀ, ਆਕਾਸ਼ ਮਦੇ ਪਰਮੀਆ ਲੇ, ਪੰਚ ਜਨਾ ਸਿਉਂ ਬਾਤ ਬਤਊਆ, ਚੀਤ ਸਡੋਰੀ ਰਾਖੀ ਆਲੇ। ਤੁਸੀਂ ਬੱਚਿਆਂ ਨੂੰ ਦੇਖਿਆ ਹੋਣਾ ਨਾ, ਕਾਗਜ਼ ਦੀ ਪਤੰਗ ਬਣਾ ਕੇ ਆਕਾਸ਼ ਵਿੱਚ ਉੱਚੀ ਉਡਾਉਂਦੇ ਨੇ। ਪਤੰਗ ਉਡਾਉਣ ਵਾਲਾ ਬੱਚਾ ਨਾਲ ਨਾਲ ਆਪਣੇ ਦੋਸਤਾਂ, ਮਿੱਤਰਾਂ, ਸੰਗੀ ਸਾਥੀਆਂ ਨਾਲ ਗੱਲਬਾਤ ਵੀ ਜਾਰੀ ਰੱਖਦਾ। ਪਰ ਉਸਦਾ ਸਾਰਾ ਧਿਆਨ ਡੋਰ ਰਾਹੀਂ ਪਤੰਗ ਵਿੱਚ ਜੁੜਿਆ ਰਹਿੰਦਾ ਹੈ। ਭਗਤ ਜੀ ਨੇ ਇੱਥੇ ਇੱਕ ਹੋਰ ਵੀ ਮਿਸਾਲ ਦਿੱਤੀ ਹੈ। ਖੂਹੀ ਤੋਂ ਘੜਿਆਂ ਵਿੱਚ ਪਾਣੀਆਂ ਦੀਆਂ ਗਾਗਰਾਂ ਭਰ ਭਰ ਕੇ ਸਹੇਲੀਆਂ ਨਾਲ ਵਾਪਸ ਆਉਂਦੀਆਂ ਲੜਕੀਆਂ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਉਹ ਆਪਸ ਵਿੱਚ ਬੜਾ ਹਾਸਾ ਠੱਠਾ ਕਰਦੀਆਂ ਨੇ, ਪਰ ਉਹਨਾਂ ਦਾ ਧਿਆਨ ਜਿਹੜਾ ਸਿਰ ਤੇ ਪਾਣੀ ਦੇ ਭਰੇ ਘੜੇ ਵੱਲ ਹੁੰਦਾ ਹੈ। ਆ ਨੀਲੇ ਕੁੰਭ ਭਰਾਈਲੇ ਉਧਰ ਰਾਜ ਕੁਵਾਰ ਪੁਰੰਦਈਆ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਅਲੈ। ਇਸ ਸ਼ਬਦ ਵਿੱਚ ਹੋਰ ਵੀ ਐਸੀਆਂ ਬਹੁਤ ਮਿਸਾਲਾਂ ਨੇ, ਪਰ ਆਪਾਂ ਗੱਲ ਕਰਦੇ ਹਾਂ ਸੋਧਰ ਸਿਰਲੇਖ ਅਧੀਨ ਨਿਤਨੇਮ ਦੀ ਬਾਣੀ, ਜਿਸ ਵਿੱਚ ਸਤਿਗੁਰਾਂ ਨੇ ਕੂੰਜਾਂ ਦੀ ਬਹੁਤ ਹੀ ਸੋਹਣੀ ਮਿਸਾਲ ਸਾਡੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਦਿੱਤੀ ਹੈ। ਇਹ ਕੂੰਜਾਂ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ ਕਿ ਸਾਇਬੇਰੀਆ ਤੇ ਹੋਰ ਬਰਫੀਲੇ ਦੇਸ਼ਾਂ ਤੋਂ ਸਰਦੀਆਂ ਵਿੱਚ ਉੱਡ ਕੇ ਏਸ਼ੀਆ, ਖਾਸ ਕਰਕੇ ਭਾਰਤ ਵਿੱਚ, ਭਾਰਤ ਦੀਆਂ ਝੀਲਾਂ ਦੇ ਕੰਢਿਆਂ ਤੇ ਪਹੁੰਚ ਜਾਂਦੀਆਂ ਨੇ, ਤੇ ਰੱਬੀ ਖੇਡ ਇਹ ਹੈ ਕਿ ਆਪਣੇ ਆਂਡੇ ਤੇ ਛੋਟੇ ਬੱਚੇ ਉੱਥੇ ਬਰਫਾਂ ਵਿੱਚ ਹੀ ਛੱਡ ਆਉਂਦੀਆਂ ਨੇ। ਇੱਧਰ ਝੀਲਾਂ ਦੇ ਵਿੱਚੋਂ ਜਦੋਂ ਆਪਣਾ ਪੇਟ ਭਰਦੀਆਂ ਨੇ, ਖਾਣਾ ਖਾਂਦੀਆਂ ਨੇ, ਤੇ ਧਿਆਨ ਪਿੱਛੇ ਬੱਚਿਆਂ ਵਿੱਚ ਲੱਗਾ ਰਹਿੰਦਾ ਹੈ। ਇਹਨੂੰ ਹੀ ਤਾਂ ਸਿਮਰਨ ਕਹਿੰਦੇ ਆ। ਤਾਂ ਇਸੇ ਧਿਆਨ ਰਾਹੀਂ ਉਹ ਬੱਚਿਆਂ ਦੀ ਤ੍ਰਿਪਤੀ ਹੁੰਦੀ ਰਹਿੰਦੀ ਹੈ। ਇਹ ਵੀ ਕੁਦਰਤ ਦੀ ਖੇਡ ਹੈ। ਸਤਿਗੁਰੂ ਕਹਿੰਦੇ ਨੇ ਉਡੇ ਊਡ ਆਵੇ ਸਹਿ ਕੋਸਾ ਤਿਸ਼ਪਾਸ਼ੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਚਗਾਵੇ ਮਨ ਮੇ ਸਿਮਰਨ ਕਰਿਆ। ਉੱਥੇ ਬੈਠਿਆਂ ਬਰਫ਼ ਵਿੱਚ ਉਹਨਾਂ ਨੂੰ ਕੌਣ ਖਾਣਾ ਦੇ ਰਿਹਾ ਸੀ? ਇਹ ਸਿਮਰਨ ਹੀ ਹੈ ਜਿਹਦੇ ਕਰਕੇ ਉਹਨਾਂ ਤੱਕ ਉਹਨਾਂ ਦੀ ਮਾਤਾ ਦੀ ਬਿਰਤੀ ਜੁੜੀ ਹੋਈ ਸੀ। ਜੇ ਸਾਡੀ ਸਾਧਨਾ, ਸਾਡੀ ਪ੍ਰੀਤ, ਸਾਡਾ ਸਿਮਰਨ ਐਸੀ ਦੁਨਿਆਵੀ ਪ੍ਰੀਤ ਤੋਂ ਹੀ ਸੇਧ ਲੈ ਲਵੇ ਨਾ, ਤਾਂ ਮਾਲਕ ਨਾਲ ਸਾਡੀ ਪ੍ਰੀਤ ਵੀ ਸੱਚੀ ਪ੍ਰੀਤ ਬਣ ਜਾਏਗੀ। ਜੋ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚ ਤਲੀ। ਆਓ ਫਿਰ ਗੁਰੂ ਪਿਆਰਿਓ, ਰਾਗ ਬਲਾਵਲ ਵਿੱਚੋਂ ਪੰਚਮ ਪਾਤਸ਼ਾਹ ਦੇ ਬਖਸ਼ਿਸ਼ ਇਸੇ ਸ਼ਬਦ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਸ਼ਬਦ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਤੇ ਉਹਨਾਂ ਦਾ ਕੀਰਤਨੀ ਜਥਾ। ਸ਼ਬਦ ਦੀ ਟੇਕ ਹੈ ਬਲ ਬਲ ਜਾਉ ਸ਼ਿਆਮ ਸੁੰਦਰ ਕੋ ਅਕਤ ਕਥਾ ਜਾ ਕੀ ਬਾਤ ਸੁਣੀ।
6: ਰਾਗ ਪੂਰੀਆ ਕਲਿਆਣ ਸ਼ਬਦ ਹੈ

ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ।

0: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਇਰਾਨ ਦੀ ਮਦਦ ਤੇ ਚੀਨ ਅਤੇ ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਕੀਤਾ ਖਾਰਜ। ਕੀ ਦੱਖਣੀ ਕੋਰੀਆ ਵੱਲੋਂ ਹਾਈਪਰਸੋਨਿਕ।
0: ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਇਰਾਨ ਦੀ ਮਦਦ ਤੇ ਚੀਨ ਅਤੇ ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਕੀਤਾ ਖਾਰਜ। ਕੀ ਦੱਖਣੀ ਕੋਰੀਆ ਵੱਲੋਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ। ਉੱਤਰੀ ਕੋਰੀਆ ਦੇ ਬੰਕਰਾਂ

0: 10 ਦਿਨਾਂ ਦੀ ਸਮਾਂ ਸੀਮਾ ਪਾਕਿਸਤਾਨ ਪੰਜਾਬ ਚ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ 5 ਮੌਤਾਂ ਕਈ ਜ਼ਖਮੀ ਹੁਣ ਖਬਰਾਂ ਵਿਸਥਾਰ ਵਿੱਚ
1: ਇਰਾਨ ਦੀ ਮਦਦ ਤੇ ਚੀਨ ਅਤੇ ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਕੀਤਾ ਖਾਰਜ ਡੋਨਾਲਡ ਟਰੰਪ ਨੇ ਬੀਜਿੰਗ ਅਤੇ ਮਾਸਕੋ ਖਿਲਾਫ ਲੱਗੇ ਦੋਸ਼ਾਂ ਦੀ ਨਿੰਦਾ ਕੀਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਚੀਨ ਅਤੇ ਰੂਸ ਇਰਾਨ ਦੀ ਮਦਦ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਦੋਵੇਂ ਦੇਸ਼ ਤਹਿਰਾਨ ਨੂੰ ਕੋਈ ਸਹਾਇਤਾ ਨਹੀਂ ਦੇ ਰਹੇ ਟਰੰਪ ਨੇ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਦੋਸ਼ ਲਾਉਣ ਵਾਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਿ ਬੀਜਿੰਗ ਅਤੇ ਮਾਸਕੋ ਇਰਾਨ ਦੀ ਮਦਦ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਗਾਉਣ ਲਈ ਬਹੁਤ ਕੁਝ ਸੀ ਟਰੰਪ ਨੇ ਕਿਹਾ ਮੈਂ ਕੱਟੜਪੰਥੀ ਖੱਬੇ ਪਾਸੇ ਦੇ ਮੂਰਖਾਂ ਅਤੇ ਪਾਗਲਾਂ ਵੱਲੋਂ ਇਹ ਬਹੁਤ ਸਾਰੀਆਂ ਟਿੱਪਣੀਆਂ ਦੇਖ ਰਿਹਾ ਹਾਂ ਕਿ ਚੀਨ ਅਤੇ ਰੂਸ ਬਹੁਤ ਵਧੀਆ ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਮਦਦ ਕਰ ਰਹੇ ਹਨ ਟਰੰਪ ਨੇ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਸੰਘਰਸ਼ ਵਿਚ ਤਟਸਥ ਦਸਿਆ ਸੀ ਮਾਸਕੋ ਅਤੇ ਬੀਜਿੰਗ ਦੇ ਤਹਿਰਾਨ ਨਾਲ ਨੇੜਲੇ ਸਬੰਧ ਹਨ ਹਾਲਾਂਕਿ ਦੋਵਾਂ ਨੇ ਜਨਤਕ ਤੌਰ ਤੇ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਮੁਹਿੰਮ ਦੇ ਕੁਝ ਪਹਿਲੂਆਂ ਦੀ ਆਲੋਚਨਾ ਕੀਤੀ ਹੈ ਅਮਰੀਕਾ ਤੇ ਇਰਾਨ 28 ਫਰਵਰੀ ਤੋਂ ਜੰਗ ਵਿਚ ਹਨ ਜਦੋਂ ਅਮਰੀਕੀ ਅਤੇ ਇਜ਼ਰਾਈਲੀ ਫੌਜਾਂ ਨੇ ਇਰਾਨ ਤੇ ਹਮਲੇ ਕੀਤੇ ਸਨ
0: ਕੀ ਦੱਖਣੀ ਕੋਰੀਆ ਵੱਲੋਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਉੱਤਰੀ ਕੋਰੀਆ ਦੇ ਬੰਕਰਾਂ ਲਈ ਨਵਾਂ ਖਤਰਾ ਹੋ ਸਕਦਾ ਹੈ ਦੱਖਣੀ ਕੋਰੀਆ ਨੇ ਆਪਣੇ ਦੇਸ਼ ਵਿਚ ਬਣਾਏ ਹਾਈਪਰਸੋਨਿਕ ਗਲਾਈਡ ਵਾਹਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ ਇਸ ਹਾਈਪਰਸੋਨਿਕ ਹਥਿਆਰ ਵਿਚ ਡੂੰਘੇ ਜ਼ਮੀਨਦੋਜ਼ ਨਿਸ਼ਾਨਿਆਂ ਨੂੰ ਪੇਦਣ ਦੀ ਵੀ ਸਮਰੱਥਾ ਹੈ ਜੋ ਇਸ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਦਰਸਾਉਂਦਾ ਹੈ ਇਹ ਪ੍ਰੀਖਣ ਹਿਊਨਮੂ 5 ਤੋਂ ਬਾਅਦ ਹੋਇਆ ਹੈ ਜਿਸ ਦਾ ਵੱਡਾ ਵਾਰੈਡ ਪਹਿਲਾਂ ਹੀ ਦੱਖਣੀ ਕੋਰੀਆ ਨੂੰ ਡੂੰਘੇ ਅਤੇ ਸਖ਼ਤ ਨਿਸ਼ਾਨਿਆਂ ਨੂੰ ਧਮਕੀ ਦੇਣ ਦੀ ਸਮਰੱਥਾ ਦਿੰਦਾ ਹੈ ਅਤੇ ਦੇਸ਼ ਦੀ ਕੋਰੀਆ ਮੈਸਿਵ ਪਨਿਸ਼ਮੈਂਟ ਐਂਡ ਰਿਟਾਲੀਏਸ਼ਨ ਨੀਤੀ ਦੇ ਅਨੁਕੂਲ ਹੈ ਦੱਖਣੀ ਕੋਰੀਆ ਏਅਰ ਬਰੀਦਿੰਗ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਅਤੇ ਜਹਾਜ਼ਾਂ ਅਤੇ ਪਣਡੁੱਬੀਆਂ ਲਈ ਨਵੀਆਂ ਏਅਰ ਅਤੇ ਸਮੁੰਦਰੀ ਲਾਂਚ ਬੈਲਿਸਟਿਕ ਮਿਜ਼ਾਈਲਾਂ ਵੀ ਵਿਕਸਿਤ ਕਰ ਰਿਹਾ ਹੈ ਚੀਨ ਨੇ DF-17 ਨੂੰ DFZF ਗਲਾਈਡ ਵਾਹਨ ਨਾਲ ਫੀਲਡ ਕੀਤਾ ਹੈ ਜੋ 5 ਤੋਂ 10 ਦੀ ਰਫਤਾਰ ਨਾਲ ਚੱਲ ਸਕਦਾ ਹੈ ਅਤੇ 2021 ਵਿਚ ਇੱਕ ਆਰਬਿਟਲ ਸਿਸਟਮ ਦਾ ਪ੍ਰੀਖਣ ਕੀਤਾ ਸੀ
1: AI ਡਾਟਾ ਸੈਂਟਰਾਂ ਦੇ ਵਾਅਦੇ ਕਾਰਨ ਇੰਡੋਨੇਸ਼ੀਆਈ ਟਾਪੂ ਤੇ ਪਾਣੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਨੋਂਗਸਾ ਡਿਜੀਟਲ ਪਾਰਕ ਵਿਖੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਡਾਟਾ ਸੈਂਟਰਾਂ ਕੋਲ ਪਾਣੀ ਦੀ ਪਹੁੰਚ ਹੈ ਜਦੋਂ ਕਿ ਰਿਹਾਇਸ਼ੀ ਲੋਕ ਘਰਾਂ ਲਈ ਜ਼ਰੂਰੀ ਸਪਲਾਈ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ ਅਧਿਕਾਰੀਆਂ ਨੇ ਪਾਣੀ ਦੀ ਘਾਟ ਲਈ ਲੰਮੇ ਸੁੱਕੇ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਕਿ ਘਰਾਂ ਲਈ ਪਾਣੀ ਡਾਟਾ ਸੈਂਟਰਾਂ ਨੂੰ ਦਿੱਤਾ ਜਾ ਰਿਹਾ ਹੈ ਇੱਕ ਵਸਨੀਕ ਦੇਵੀ ਸੁਸਾਂਤੀ ਨੇ BBC ਨੂੰ ਦੱਸਿਆ ਪਿਛਲੇ 3 ਮਹੀਨਿਆਂ ਤੋਂ ਸਾਡੇ ਨਲਕਿਆਂ ਵਿੱਚ ਇੱਕ ਬੂੰਦ ਵੀ ਨਹੀਂ ਆਈ ਜਦੋਂ ਤੱਕ ਡਾਟਾ ਸੈਂਟਰ ਨਹੀਂ ਆਏ ਸਾਡੀ ਪਾਣੀ ਦੀ ਸਪਲਾਈ ਭਰੋਸੇਮੰਦ ਸੀ ਬੈਟਮ ਦੇ ਜਲ ਉਪਯੋਗਤਾ ਨੇ ਕਿਹਾ ਕਿ ਉਹ ਸਪਲਾਈ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਿਹਾ ਹੈ ਪਰ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਡਾਟਾ ਸੈਂਟਰ ਘਾਟ ਵਿੱਚ ਯੋਗਦਾਨ ਪਾ ਰਹੇ ਹਨ ਅਗਸਤ ਅਤੇ ਸਤੰਬਰ ਵਿਚ ਪ੍ਰਦਰਸ਼ਨਾਂ ਤੋਂ ਬਾਅਦ ਬੈਟਮ ਅਧਿਕਾਰੀਆਂ ਨੇ ਡਾਟਾ ਸੈਂਟਰ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਨੂੰ ਤਾਜ਼ੇ ਪਾਣੀ ਦੇ ਭੰਡਾਰਾਂ ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਖੁਦ ਦੇ ਡਿਸੈਲੀਨੇਸ਼ਨ ਪਲਾਂਟ ਬਣਾਉਣ ਦਾ ਨਿਰਦੇਸ਼ ਦਿੱਤਾ AI ਡਾਟਾ ਸੈਂਟਰਾਂ ਨੂੰ ਵੱਡੀ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਸ਼ਕਤੀਸ਼ਾਲੀ ਸਰਵਰਾਂ ਅਤੇ GPU ਨੂੰ ਠੰਡਾ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਨ ਜੋ ਡਾਟਾ ਪ੍ਰੋਸੈਸਿੰਗ ਦੌਰਾਨ ਗਰਮੀ ਪੈਦਾ ਕਰਦੇ ਹਨ ਇੱਕ ਆਮ ਡਾਟਾ ਸੈਂਟਰ ਰੋਜ਼ਾਨਾ ਲਗਭਗ 3 ਲੱਖ ਅਮਰੀਕੀ ਗੈਲਨ ਪਾਣੀ ਦੀ ਖਪਤ ਕਰ ਸਕਦਾ ਹੈ ਜੋ ਕਿ ਲਗਭਗ 1000 ਅਮਰੀਕੀ ਖਰਾਂ ਦੇ ਰੋਜ਼ਾਨਾ ਪਾਣੀ ਦੀ ਵਰਤੋਂ ਦੇ ਬਰਾਬਰ ਹੈ
0: ਅਜ਼ਰਬਾਈਜਾਨ ਵਿਚ ਸਕੂਲਾਂ ਵਿਚ ਹਿਜਾਬ ਪਹਿਨਣ ਤੇ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਖਿਲਾਫ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ ਦੇਸ਼ ਜਿੱਥੇ ਲਗਭਗ 96% ਲੋਕ ਮੁਸਲਮਾਨ ਹਨ ਹੁਣ ਉਦੋਂ ਪ੍ਰਦਰਸ਼ਨਾਂ ਦਾ ਗਵਾਹ ਬਣ ਰਿਹਾ ਹੈ ਜਦੋਂ ਸਕੂਲਾਂ ਨੇ ਕੁਝ ਲੜਕੀਆਂ ਅਤੇ ਅਧਿਆਪਕਾਂ ਨੂੰ ਹਿਜਾਬ ਪਹਿਨਣ ਕਾਰਨ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਨਾਲ ਧਾਰਮਿਕ ਆਜ਼ਾਦੀ ਅਤੇ ਧਰਮ ਨਿਰਪੱਖ ਸਿੱਖਿਆ ਬਾਰੇ ਬਹਿਸ ਛਿੜ ਗਈ ਹੈ।

0: ਭਾਵੇਂ ਨਿਯਮਾਂ ਵਿਚ ਖਾਸ ਤੌਰ ਤੇ ਹਿਜਾਬ ਦਾ ਜ਼ਿਕਰ ਨਹੀਂ ਹੈ, ਪਰ ਇਸ ਨੂੰ ਲਾਗੂ ਕਰਨ ਨਾਲ ਕੁਝ ਹਿਜਾਬ ਪਹਿਨਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪ੍ਰਦਰਸ਼ਨ ਅਤੇ ਕਲਾਸਾਂ ਦਾ ਬਾਈਕਾਟ ਹੋ ਰਿਹਾ ਹੈ। ਸਰਕਾਰ ਇਨ੍ਹਾਂ ਨਿਯਮਾਂ ਨੂੰ ਸਿੱਖਿਆ ਨੀਤੀ ਦੱਸ ਰਹੀ ਹੈ, ਨਾ ਕਿ ਇਸਲਾਮ ਵਿਰੋਧੀ ਕਦਮ।
1: ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਕੋਲ ਘਰ ਦੇ ਪਤਿਆਂ ਬਾਰੇ 10 ਦਿਨਾਂ ਦੀ ਸਮਾਂ ਸੀਮਾ। ਜੇਕਰ ਤੁਹਾਡੀ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਰਿਕੁਐਸਟ ਲੰਬਿਤ ਹੈ ਤਾਂ ਜਲਦੀ ਤੋਂ ਜਲਦੀ USCIS ਨੂੰ ਆਪਣੇ ਨਵੇਂ ਪਤੇ ਬਾਰੇ ਦੱਸੋ। ਇਸ ਨਾਲ ਤੁਹਾਡੇ ਕੋਲ ਸਾਰਾ ਜ਼ਰੂਰੀ ਸਮਾਨ ਪਹੁੰਚਦਾ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਵੇਗੀ। ਸਿਰਫ ਡਾਕਖਾਨੇ USCIS ਵਿਚ ਪਤਾ ਬਦਲਣਾ ਕਾਫੀ ਨਹੀਂ ਹੈ, ਕਿਉਂਕਿ ਉਹ USCIS ਦੇ ਰਿਕਾਰਡ ਆਪਣੇ ਆਪ ਨਹੀਂ ਬਦਲਦੇ ਅਤੇ USCIS ਵੱਲੋਂ ਭੇਜੀ ਗਈ ਡਾਕ ਅੱਗੇ ਨਹੀਂ ਭੇਜਣਗੇ। ਜੇਕਰ ਤੁਸੀਂ USCIS ਨੂੰ ਆਪਣੇ ਨਵੇਂ ਪਤੇ ਬਾਰੇ ਨਹੀਂ ਦੱਸਦੇ ਤਾਂ ਤੁਸੀਂ ਜ਼ਰੂਰੀ ਨੋਟਿਸ, ਇਮੀਗ੍ਰੇਸ਼ਨ ਦੇ ਕਾਗਜ਼ਾਤ ਜਾਂ ਹੋਰ ਲਾਭਾਂ ਨਾਲ ਸਬੰਧਤ ਚਿੱਠੀਆਂ ਗੁਆ ਸਕਦੇ ਹੋ। ਇਸ ਲਈ USCIS ਤੇ ਡਾਕਖਾਨਾ USPS ਦੋਵਾਂ ਨਾਲ ਪਤਾ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ। USCIS ਬਹੁਤ ਜ਼ੋਰ ਦੇ ਕੇ ਕਹਿੰਦਾ ਹੈ ਕਿ ਜਿਵੇਂ ਹੀ ਤੁਸੀਂ ਨਵੇਂ ਘਰ ਵਿਚ ਜਾਓ, ਆਪਣਾ ਪਤਾ USCIS ਦੇ ਆਨਲਾਈਨ ਅਕਾਊਂਟ ਰਾਹੀਂ ਬਦਲੋ। ਯਾਦ ਰੱਖੋ, ਸਿਰਫ ਅਮਰੀਕੀ ਡਾਕ ਸੇਵਾ USPS ਵਿਚ ਪਤਾ ਬਦਲਣਾ ਕਾਫੀ ਨਹੀਂ ਹੈ, ਕਿਉਂਕਿ ਉਹ USCIS ਦੇ ਰਿਕਾਰਡ ਨੂੰ ਅਪਡੇਟ ਨਹੀਂ ਕਰਦੇ ਅਤੇ USCIS ਵੱਲੋਂ ਭੇਜੀ ਗਈ ਡਾਕ ਨੂੰ ਫਾਰਵਰਡ ਵੀ ਨਹੀਂ ਕਰਨਗੇ।
0: ਪਾਕਿਸਤਾਨ ਪੰਜਾਬ ਚ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ, 5 ਮੌਤਾਂ, ਕਈ ਜ਼ਖਮੀ। ਕਰਾਚੀ ਤੋਂ ਪੇਸ਼ਾਵਰ ਜਾ ਰਹੀ ਇੱਕ ਪੈਸੰਜਰ ਰੇਲ ਗੱਡੀ ਪੰਜਾਬ ਸੂਬੇ ਵਿਚ ਪਟੜੀ ਤੋਂ ਉਤਰ ਗਈ, ਜਿਸ ਕਾਰਨ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 5:15 ਵਜੇ ਸ਼ੇਰ ਸ਼ਾਹ ਨੇੜੇ ਵਾਪਰਿਆ। ਰੇਲ ਗੱਡੀ, ਜਿਸ ਦਾ ਨਾਮ ਰਹਿਮਾਨ ਬਾਬਾ ਐਕਸਪ੍ਰੈਸ ਸੀ, ਕਰਾਚੀ ਤੋਂ ਪੇਸ਼ਾਵਰ ਵੱਲ ਜਾ ਰਹੀ ਸੀ। ਜ਼ਖਮੀਆਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਨੂੰ ਵਧੀਆ ਡਾਕਟਰੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਵਿਚ ਰੇਲ ਹਾਦਸੇ ਆਮ ਹਨ, ਜਿਸ ਦਾ ਮੁੱਖ ਕਾਰਨ ਸਿਸਟਮ ਦਾ ਪੁਰਾਣਾ ਹੋਣਾ ਅਤੇ ਨਿਵੇਸ਼ ਦੀ ਘਾਟ ਹੈ। ਪਿਛਲੇ ਸਾਲ ਵੀ ਅਜਿਹਾ ਹੀ ਇੱਕ ਹਾਦਸਾ ਹੋਇਆ ਸੀ, ਜਿਸ ਵਿਚ 30 ਲੋਕ ਮਾਰੇ ਗਏ ਸਨ।
2: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
1: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ, ਅੱਜ ਅਸੀਂ ਗੱਲਬਾਤ ਕਰਾਂਗੇ 14 ਅਕਤੂਬਰ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ, ਪੰਜਾਬ ਦੀ ਤਵਾਰੀਖ ਤੇ ਦੇਸ਼ ਦੁਨੀਆ ਦੇ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ। ਉਸ ਤੋਂ ਪਹਿਲਾਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜ਼ਿਕਰ ਹੈ ਜੀ 14 ਅਕਤੂਬਰ ਸਨ 1700 ਦਾ, ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਿਰਮੋਹਗੜ੍ਹ ਤੋਂ ਬਸਾਲੀ ਗਏ। ਬਸਾਲੀ ਰੋਪੜ ਤੋਂ ਨੂਰਪੁਰ ਬੇਦੀ ਜਾਂਦੀ ਸੜਕ ਉੱਤੇ, ਨਿਰਮੋਹਗੜ੍ਹ ਅਤੇ ਕੀਰਤਪੁਰ ਸਾਹਿਬ ਤੋਂ 13-14 ਕਿਲੋਮੀਟਰ ਦੂਰ ਇੱਕ ਪਹਾੜੀ ਪਿੰਡ ਹੈ। ਉਦੋਂ ਇਹ ਇੱਕ ਨਿੱਕੀ ਜਿਹੀ ਰਿਆਸਤ ਸੀ। ਇਹਦਾ ਰਾਜਾ ਸਲਾਹੀ ਚੰਦ, ਸਲਾਹੀ ਚੰਦ ਦੀ ਪਤਨੀ ਰਾਣੀ ਹੀਰਾ ਦੇਵੀ ਬਿਲਾਸਪੁਰ ਦੀ ਰਾਣੀ ਚੰਪਾ ਯਾਨੀ ਅਜਮੇਰ ਚੰਦ ਦੀ ਦਾਦੀ ਦੀ ਸਕੀ ਭੈਣ ਸੀ। ਰਾਣੀ ਚੰਪਾ ਆਖਰੀ ਸਾਹ ਤੱਕ ਗੁਰੂ ਘਰ ਦੀ ਸੇਵਾਦਾਰ ਰਹੀ। ਜਦੋਂ ਹੀਰਾ ਦੇਵੀ ਤੇ ਸਲਾਹੀ ਚੰਦ ਨੂੰ ਪਤਾ ਲੱਗਾ ਕਿ ਅਜਮੇਰ ਚੰਦ ਨੇ ਦਗਾ ਕਰਕੇ ਗੁਰੂ ਪਾਤਸ਼ਾਹ ਤੇ ਹਮਲਾ ਕੀਤਾ ਹੈ ਤੇ ਨਿਰਮੋਹਗੜ੍ਹ ਦੀ ਘੇਰਾਬੰਦੀ ਕੀਤੀ ਹੈ, ਤਾਂ ਉਨ੍ਹਾਂ ਨੇ ਆਪਣੇ ਵਜ਼ੀਰ ਗੁਰੂ ਜੀ ਵੱਲ ਭੇਜੇ ਤੇ ਉਨ੍ਹਾਂ ਨੂੰ ਨਿਰਮੋਹਗੜ੍ਹ ਛੱਡ ਕੇ ਬਸਾਲੀ ਆਉਣ ਵਾਸਤੇ ਆਖਿਆ। ਬਸਾਲੀ ਰਿਆਸਤ ਸਰਸਾ ਨਦੀ ਤੋਂ ਦੂਜੇ ਪਾਰ ਸੀ ਗੁਰੂ ਪਾਤਸ਼ਾਹ 14 ਅਕਤੂਬਰ, ਕਿਤੇ ਕੁਝ ਲੇਖਕਾਂ ਨੇ 15 ਅਕਤੂਬਰ ਵੀ ਲਿਖਿਆ ਹੈ, ਨੂੰ ਤੜਕੇ ਸਵੇਰੇ ਨਿਰਮੋਹਗੜ੍ਹ ਤੋਂ ਸਰਸਾ ਨਦੀ ਵੱਲ ਚੱਲ ਪਏ ਤਾਂ ਜੋ ਦਰਿਆ ਪਾਰ ਕਰਕੇ ਬਸਤਾਰੀ ਜਾ ਸਕਣ। ਉਧਰ ਜਦ ਅਜਮੇਰ ਚੰਦ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਉਹਨੇ ਗੁਰੂ ਪਾਤਸ਼ਾਹ ਉੱਤੇ ਹਮਲਾ ਕੀਤਾ। ਗੁਰੂ ਪਾਤਸ਼ਾਹ ਨੇ ਸਿੱਖ ਫੌਜਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਆਪ ਦਰਿਆ ਪਾਰ ਕਰ ਗਏ। ਇਧਰ ਭਾਈ ਉਦੈ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰਾਇਆ ਕਿ ਇੱਕ ਵਾਰ ਤਾਂ ਦੁਸ਼ਮਣ ਦੀ ਤੌਬਾ ਹੋ ਗਈ। ਜਦੋਂ ਸਾਰੀ ਫੌਜ ਪਾਰ ਕਰ ਗਈ ਤਾਂ ਭਾਈ ਉਦੈ ਸਿੰਘ ਵੀ ਦਰਿਆ ਪਾਰ ਕਰ ਗਏ ਤੇ ਗੁਰੂ ਜੀ ਨੂੰ ਜਾ ਮਿਲੇ। ਇਸ ਲੜਾਈ ਵਿੱਚ ਭਾਈ ਕੇਸਰਾ ਸਿੰਘ, ਭਾਈ ਗੋਕਲ ਸਿੰਘ ਤੇ ਕੁਝ ਹੋਰ ਸਿੱਖ ਸ਼ਹੀਦੀਆਂ ਪਾ ਗਏ। ਸ਼ਾਮ ਵੇਲੇ ਗੁਰੂ ਪਾਤਸ਼ਾਹ ਬਸਾਲੀ ਪਹੁੰਚ ਗਏ। ਬਸਾਲੀ ਦੇ ਲੋਕਾਂ ਨੇ ਗੁਰੂ ਪਾਤਸ਼ਾਹ ਨੂੰ ਬੜੀ ਗਰਮਜੋਸ਼ੀ ਨਾਲ ਜੀ ਆਇਆ ਆਖਿਆ। ਗੁਰੂ ਪਾਤਸ਼ਾਹ ਰਾਜਾ ਸਲਾਹੀ ਚੰਦ ਦੇ ਮਹਿਲ ਵਿੱਚ ਰਹੇ ਤੇ ਸਿੰਘਾਂ ਵਾਸਤੇ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ ਗਏ। ਜ਼ਿਕਰ ਹੈ ਸੰਨ 1745 ਦਾ, ਜਦ ਸਾਰੀ ਸਿੱਖ ਫੌਜ ਨੂੰ 30 ਜਥਿਆਂ ਵਿੱਚ ਜਥੇਬੰਦ ਕੀਤਾ ਗਿਆ ਸੀ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ 1745 ਤੋਂ ਮਾਰਚ 1746 ਦੌਰਾਨ ਲਾਹੌਰ ਦੀ ਸੂਬੇਦਾਰੀ ਬਾਰੇ ਫੈਸਲਾ ਨਾ ਹੋ ਸਕਣ ਕਰਕੇ ਸਿੱਖਾਂ ਨੂੰ ਕੁਝ ਚਿਰ ਵਾਸਤੇ ਆਰਾਮ ਦਾ ਸਾਹ ਆ ਗਿਆ। ਹੁਣ ਸਿੱਖਾਂ ਨੇ ਫਿਰ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਕੀਤਾ। ਹੁਣ ਪਹਿਲਾਂ ਵਾਂਗ ਮੁਗਲ ਫੌਜਾਂ ਦੇ ਗਸ਼ਤੀ ਟੋਲੇ ਸਿੱਖਾਂ ਦੀ ਭਾਲ ਵਿੱਚ ਆਦਮ ਬੋ ਕਰਦੇ ਨਜ਼ਰ ਨਹੀਂ ਸੀ ਆਉਂਦੇ। 14 ਅਕਤੂਬਰ 1745 ਦੇ ਹਿੰਦੂ ਦੀਵਾਲੀ ਮਨਾ ਰਹੇ ਸੀ। ਇਹਦੇ ਦਿਨ ਸਿੱਖਾਂ ਨੇ ਵੀ ਸਰਬੱਤ ਖਾਲਸਾ ਇਕੱਠ ਬੁਲਾਇਆ। ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਸਿੱਖ ਗੁਰੂ ਕਾ ਚੱਕ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਤੇ ਕੌਮ ਦੇ ਮਸਲਿਆਂ ਤੇ ਭਰਵੀਂ ਵਿਚਾਰ ਹੋਈ। ਕੌਮ ਦੀ ਆਜ਼ਾਦੀ ਦੀ ਜੱਦੋਜਹਿਦ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਸਾਰੀ ਖਾਲਸਾ ਫੌਜ ਨੂੰ 100-100 ਦੇ 30, 100-105 ਵੀ ਲਿਖਦਾ ਆ। ਸੋ ਇਹ 25 ਜਾਂ 30 ਜਥਿਆਂ ਵਿੱਚ ਵੰਡਿਆ ਗਿਆ। ਇਹ ਜਥੇ ਇਲਾਕਾ ਧੜਾ ਬਰਾਦਰੀ ਦੀ ਬਣਾ ਉਤੇ ਨਹੀਂ ਸੀ ਵੰਡੇ ਗਏ। ਹਰ ਤਕੜੇ ਜਰਨੈਲ ਦੀ ਅਗਵਾਈ ਵਿੱਚ ਇੱਕ ਇੱਕ ਜਥਾ ਕਾਇਮ ਕੀਤਾ ਗਿਆ ਸੀ। ਪਰ ਇਨ੍ਹਾਂ ਜਥਿਆਂ ਵਿੱਚ ਕੋਈ ਅਹੁਦਾ, ਰੈਂਕ ਜਾਂ ਦਰਜਾ ਨਹੀਂ ਸੀ। ਖਾਲਸਾ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਘੋੜ ਸਵਾਰੀ ਦੀ ਜਾਂਚ ਹੋਣਾ, ਤਲਵਾਰ ਚਲਾਉਣੀ ਆਉਣਾ ਤੇ ਜਿੰਦ ਪੰਥ ਦੇ ਲੇਖੇ ਲਾਉਣ ਦਾ ਐਲਾਨ ਕਰਨਾ, ਇਹ 3 ਹੀ ਸ਼ਰਤਾਂ ਸੀ। ਕਿਸੇ ਫੌਜੀ ਦੀ ਕੋਈ ਤਨਖਾਹ ਨਹੀਂ ਸੀ ਤੇ ਉਹਦਾ ਇਨਾਮ ਸੀ ਸ਼ਹੀਦੀ। ਜਥੇ ਦੇ ਹਰ ਮੈਂਬਰ ਦਾ ਜਾਂ ਜਥੇਦਾਰ ਦੀ ਹਸਤੀ ਇੱਕੋ ਜਿਹੀ ਸੀ ਤੇ ਸਾਰੇ ਫੈਸਲੇ ਗੁਰਮਤੇ ਰਾਹੀਂ ਹੋਇਆ ਕਰਦੇ ਸੀ। ਜਦੋਂ ਕੋਈ ਜਥਾ ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦਾ ਜਾਂ ਕਿਤੇ ਕੋਈ ਰਕਮ, ਹਥਿਆਰ ਜਾਂ ਘੋੜੇ ਹਾਸਲ ਹੁੰਦੇ ਤਾਂ ਉਸ ਨੂੰ ਹਰ ਇੱਕ ਸਿੱਖ ਫੌਜੀ ਵਿੱਚ ਬਰਾਬਰ ਬਰਾਬਰ ਵੰਡਿਆ ਜਾਂਦਾ ਸੀ। ਕੋਈ ਵੀ ਸਿੱਖ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਸੀ। ਸਾਲ 1985 ਜਦੋਂ ਲੌਂਗੋਵਾਲ ਦੇ ਕਤਲ ਸਬੰਧੀ ਗ੍ਰਿਫਤਾਰ ਹਲਵਿੰਦਰ ਸਿੰਘ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਸੀ। 1987, 1990, 1990, 1991 ਇਹ ਉਹ ਸਾਲ ਨੇ ਜਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਜ਼ਿਕਰ 1992 ਦਾ ਆਇਆ ਜਦੋਂ ਪੁਲਿਸ ਮੁਖੀ KPS ਗਿੱਲ ਚੌਂਕ ਮਹਿਤਾ ਡੇਰੇ ਆਇਆ ਸੀ। 14 ਅਕਤੂਬਰ 1992 ਦੇ ਦਿਨ ਜ਼ਾਲਮ ਪੁਲਿਸ ਚੀਫ KPS ਗਿੱਲ, ਲੇਖਕ ਖੁਸ਼ਵੰਤ ਸਿੰਘ ਤੇ ਹੋਰ ਕਈ ਸਰਕਾਰੀ ਬੰਦੇ ਭਿੰਡਰਾਂ ਵਾਲਿਆਂ ਦੇ ਹੈੱਡਕੁਆਰਟਰ ਚੌਂਕ ਮਹਿਤਾ ਗਏ। ਇਹ ਸਾਰੀ ਖੇਡ ਪ੍ਰੋਫੈਸਰ ਸਰੂਪ ਸਿੰਘ, ਜੋ ਕਿ ਉਦੋਂ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਚੰਡੀਗੜ੍ਹ ਵਿੱਚ ਲੈਕਚਰਾਰ ਸੀ, ਤੇ ਉਹਦੇ ਸਾਥੀਆਂ ਦੀ ਸੀ। 14 ਅਕਤੂਬਰ 1992 ਦੇ ਦਿਨ ਚੌਂਕ ਮਹਿਤਾ ਡੇਰੇ ਵਿੱਚ ਠਾਕਰ ਸਿੰਘ ਤੇ ਭਾਈ ਮੋਹਕਮ ਸਿੰਘ ਹਾਜ਼ਰ ਨਹੀਂ ਸੀ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹਰਨਾਮ ਸਿੰਘ ਧੁੰਮਾ, ਜੋ ਕਿ ਹੁਣ ਮੁਖੀ ਹੈ ਜਿੱਥੇ ਪਿੰਟਰਾ ਮਹਿਤਾ, ਧਰਮ ਸਿੰਘ ਉਦੋਂ ਖਜ਼ਾਨਚੀ ਸੀ, ਇਹਨੇ ਕਮਰਾ ਨੰਬਰ 7 ਵਿੱਚ ਖੁਸ਼ਵੰਤ ਸਿੰਘ, KP ਗਿੱਲ ਨਾਲ ਖੁਫੀਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਨ੍ਹਾਂ ਦੀ ਆਪਸ ਵਿੱਚ ਕੀ ਗੰਢ ਤਰੁੱਪ ਹੋਈ ਜਾਂ ਆਪਸ ਵਿੱਚ ਕੀ ਸੌਦਾ ਹੋਇਆ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਖੁਸ਼ਵੰਤ ਸਿੰਘ ਤੇ KP ਗਿੱਲ ਨੂੰ ਜਾਣ ਤੋਂ ਪਹਿਲਾਂ ਸਿਰਪਾਉ ਦੇ ਕੇ ਨਿਵਾਜਿਆ ਗਿਆ ਸੀ। ਅੱਗੇ ਚੱਲਦਿਆਂ ਤੇ ਜ਼ਿਕਰ 2014 ਦਾ ਆਇਆ, ਜਦੋਂ ਬੈਲਜੀਅਮ ਦੇ ਵਿੱਚ ਅਦਾਲਤ ਨੇ ਦਸਤਾਰ ਉੱਤੇ ਪਾਬੰਦੀ ਰੱਦ ਕੀਤੀ ਸੀ। ਫਰਾਂਸ ਵਾਂਗ ਬੈਲਜੀਅਮ ਦੇ ਵਿੱਚ ਵੀ ਸਿੱਖਾਂ ਦੇ ਦਸਤਾਰ ਪਹਿਨਣ ਤੇ ਪਾਬੰਦੀ ਲਈ ਸੀ। ਸਤੰਬਰ 2013 ਵਿੱਚ ਸ਼ਰਨਜੀਤ ਸਿੰਘ 12 ਸਾਲ ਤੇ ਸੁਖਜੋਤ ਸਿੰਘ ਉਮਰ 10 ਸਾਲ, ਦੋ ਬੱਚਿਆਂ ਨੇ ਇਸ ਨੂੰ ਅਦਾਲਤ ਵਿੱਚ ਚੈਲੰਜ ਕੀਤਾ। 14 ਅਕਤੂਬਰ 2014 ਦੇ ਦਿਨ ਬੈਲਜੀਅਮ ਦੀ ਸਭ ਤੋਂ ਵੱਡੀ ਅਦਾਲਤ ਕੌਂਸਲ ਡੇ ਇਟਾਟ ਨੇ ਦਸਤਾਰ ਉੱਤੇ ਪਾਬੰਦੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਉਦੋਂ ਤੱਕ ਨਹੀਂ ਲਾਈ ਜਾ ਸਕਦੀ ਜਦ ਤੱਕ ਇਸ ਨਾਲ ਅਮਨ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਪਾਬੰਦੀ ਯੂਰਪੀਅਨ ਕਮਿਸ਼ਨ ਆਫ ਹਿਊਮਨ ਰਾਈਟਸ ਦੀ ਧਾਰਾ 9 ਦੇ ਖਿਲਾਫ ਹੈ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਪੰਜਾਬ ਦੀ ਤਵਾਰੀਖ ਨਾਲ ਹੈ। ਅੱਗੇ ਚੱਲਦੇ ਹਾਂ ਤੇ ਦੇਸ਼ ਦੁਨੀਆਂ ਦੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ। ਜ਼ਿਕਰ ਹੈ ਸਾਲ 1912 ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇੱਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਉੱਤੇ ਗੋਲੀ ਚਲਾਈ ਜੋ ਉਹਦੀ ਛਾਤੀ ਵਿੱਚ ਵੱਜੀ। ਜ਼ਖਮ ਖਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੂਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ ਸੀ। ਸਾਲ 1933 ਨਾਜ਼ੀ ਜਰਮਨ ਸਰਕਾਰ ਨੇ ਲੀਗ ਆਫ ਨੇਸ਼ਨਸ ਜਿਹਨੂੰ ਹੁਣ ਅਸੀਂ UNO ਕਹਿੰਦੇ ਆ ਉਹ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਸੀ। ਜ਼ਿਕਰ ਹੈ ਸਾਲ 1956 ਦਾ ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣੇ 385,000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ ਸੀ। ਸਾਲ 1964 ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖਸ ਸੀ। ਸਾਲ 1986 ਜਦੋਂ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿਚ ਹਥਿਆਰਾਂ ਦੀ ਦੌੜ ਨਾਲ ਰੂਸ ਦਾ ਮਾਲੀ ਤੌਰ ਉੱਤੇ ਖੂਨ ਕਰਨਾ ਚਾਹੁੰਦਾ ਹੈ। ਅੱਗੇ ਜ਼ਿਕਰ ਹੈ ਸਨ 1644 ਜਦੋਂ ਅੰਗਰੇਜ਼ ਸੰਸਥਾਪਕ ਵਿਲੀਅਮ ਪੈਨ ਦਾ ਜਨਮ ਹੋਇਆ ਸੀ। ਸਾਲ 1888 ਅੰਗਰੇਜ਼ੀ ਨਿੱਕੀ ਕਹਾਣੀ ਲੇਖਿਕਾ ਕੈਥਰੀਨ ਮੈਂਸਫੀਲਡ ਦਾ ਜਨਮ ਹੋਇਆ ਸੀ। ਸਾਲ 1914 ਕੈਨੇਡਾ ਅਮਰੀਕੀ ਫਿਲਮ ਨਿਰਦੇਸ਼ਕ ਅਤੇ ਬਾਲ ਅਦਾਕਾਰ ਮਿੱਕੀ ਮੂਰ ਦਾ ਜਨਮ ਹੋਇਆ ਸੀ। 1932 ਪੰਜਾਬੀ ਉਰਦੂ ਤੇ ਹਿੰਦੀ ਸ਼ਾਇਰ ਸਰਦਾਰ ਪੰਛੀ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਮ ਦਾ ਜਨਮ ਹੋਇਆ ਸੀ। 1975 ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ ਹੋਇਆ ਸੀ। ਸਾਲ 1240 ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦੇਹਾਂਤ ਹੋਇਆ ਸੀ। 1914 ਫਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖੁਫੀਆ ਫੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ ਫਾਂਸੀ ਦਿੱਤੀ ਸੀ। ਸੋ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਅੱਜ 14 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਟ ਚੁੱਕਦੇ ਨੂੰ ਪੱਥਰ ਤਿਆਰ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਅੱਜਕਲ ਸ਼ਰਾਫਤ ਦਾ ਜਮਾਨਾ ਨਹੀਂ ਰਿਹਾ। ਜੇਕਰ ਕੋਈ ਤੁਹਾਡਾ ਥੋੜਾ ਨੁਕਸਾਨ ਕਰਦਾ ਹੈ, ਉਸ ਦੇ ਬਦਲੇ ਵਿੱਚ ਉਸ ਦਾ ਦੂਣਾ ਨੁਕਸਾਨ ਕਰੋ, ਤਾਂ ਹੀ ਉਹ ਸੂਤ ਆਵੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।
2: ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

0: ਅਮਨ ਰੇਡੀਓ 24/7।
1: ਯਾਤਰਾ ਬਾਰੇ ਸ਼੍ਰੀਲੰਕਾ ਦੀ ਕਹਾਵਤ ਹੈ ਕਿ ਯਾਤਰਾ ਨਾਲ ਸਿਆਣਪ ਲੱਭੀ ਜਾ ਸਕਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਹਰ ਝੂਠ ਦੀ ਇੱਕ ਉਮਰ ਹੁੰਦੀ ਹੈ ਤੇ ਇਸ ਉਮਰ ਨੂੰ ਲਮੇਰਾ ਕਰਨ ਲਈ ਬਹੁਤੀ ਵਾਰ ਹੋਰ ਝੂਠ ਬੋਲਣੇ ਪੈਂਦੇ ਨੇ। ਅਖੀਰ ਸਿਰਫ ਝੂਠ ਹੀ ਝੂਠ ਰਹਿ ਜਾਂਦਾ ਹੈ ਤੇ ਆਖਰਕਾਰ ਝੂਠਾ ਫੜਿਆ ਹੀ ਜਾਂਦਾ ਹੈ ਦੋਸਤੋ। ਤੇ ਸੱਚ ਬੋਲਣ ਨਾਲ ਆਤਮ ਵਿਸ਼ਵਾਸ ਵਧਦਾ ਹੈ, ਇਸ ਲਈ ਸਦਾ ਸੱਚ ਬੋਲੋ ਤੇ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।

ਸਿਦਕ ਤੋਂ ਬਿਨਾਂ ਚਾਂਦਨੀ ਚੌਕ ਦਾ ਥਾਣਾ ਮੱਥਾ ਟੇਕਣ ਵਾਲੀ ਥਾਂ ਨਹੀਂ ਸੀ ਬਣਨਾ। ਸਿਰੜ ਤੋਂ ਬਿਨਾਂ ਚਮਕੌਰ ਅਤੇ ਫਤਿਹਗੜ੍ਹ ਨਾਲ ਸਾਹਿਬ ਨਹੀਂ ਸੀ ਜੁੜਨਾ। ਦ੍ਰਿੜਤਾ ਤੋਂ ਬਿਨਾਂ ਆਨੰਦਪੁਰ ਸਾਹਿਬ ਨੇ ਨਵਾਂ ਤੇ ਨਵੇਕਲਾ ਇਤਿਹਾਸ ਨਹੀਂ ਸੀ ਸਿਰਜਣਾ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਧਰਮ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਤੁਰਕੀ ਵਾਲੇ ਕਹਿੰਦੇ ਹਨ, ਜੇ ਤੁਹਾਡੇ ਬੱਚੇ ਚੰਗੇ ਹਨ ਤਾਂ ਤੁਹਾਨੂੰ ਦੌਲਤ ਦੀ ਕੀ ਲੋੜ ਹੈ, ਜੇ ਤੁਹਾਡੇ ਬੱਚੇ ਮਾੜੇ ਹਨ ਤਾਂ ਵੀ ਤੁਹਾਨੂੰ ਦੌਲਤ ਕਿਸ ਕੰਮ ਲਈ ਚਾਹੀਦੀ ਹੈ।

ਸੋਚਾਂ ਦੀ ਸਾਂਝ, ਖੁਸ਼ੀਆਂ ਤੇ ਗਮਾਂ ਦੀ ਸਾਂਝ, ਹਕੀਕਤਾਂ ਤੇ ਸੁਪਨਿਆਂ ਦੀ ਸਾਂਝ, ਦਿਲਾਂ ਤੇ ਰੂਹਾਂ ਦੀ ਸਾਂਝ, ਗੀਤਾਂ ਤੇ ਗੱਲਾਂ ਦੀ ਸਾਂਝ, ਸਾਡੀ ਤੇ ਤੁਹਾਡੀ ਸਾਂਝ, ਤਾਂ ਫਿਰ ਪਾਓ ਤੇ ਵਧਾਓ ਇਹ ਸਾਂਝ। ਪ੍ਰੋਗਰਾਮ ਸਾਂਝ ਸਿਰਫ ਹਰਮਨ ਰੇਡੀਓ ਤੇ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਕਰੋ ਜਾਈਏ ਖਾ ਕੇ ਤਾਂ ਬਾਹਰੋਂ ਮਿਲਣ ਪਕਾ ਕੇ, ਜਾਈਏ ਭੁੱਖੇ ਤੇ ਅੱਗੋ ਕੋਈ ਨਾ ਪੁੱਛੇ।
2: ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ, ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਅਤੇ ਲੋੜ ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ਼ ਹੀ ਹੋਣਾ ਪੈਂਦਾ ਹੈ।

ਸਾਨੂੰ ਮਾਣ ਹੈ ਤੇਰੇ ਤੇ ਯਾਰਾ। ਜੇ ਤੇਰੇ ਵਰਗੀ ਸੋਚ ਹਰ ਨੌਜਵਾਨ ਦੀ ਹੋਜੂ ਤਾਂ ਸਾਡੇ ਮੁਲਕ ਦੀ ਕੋਈ ਵੀ ਧੀ ਭੁੱਖ ਦੇ ਵਿੱਚ ਕਤਲ ਨਾ ਹੋਵੇ। ਚੰਗਾ, ਰੱਬ ਰਾਖਾ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਹਰ ਹਰ ਗੰਗਾ ਤੰਗਾਂ ਨੇ ਲਿਆ ਪੰਗਾ।
1: ਜਦੋਂ ਆਪਣੀ ਗਲਤੀ ਨਾਲ ਮੁਸੀਬਤ ਗਲ ਪੈ ਜਾਵੇ ਉਦੋਂ ਇੰਜ ਆਖਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਦੋਸਤੋ ਮੈਂ ਦੀਪ ਜਗਦੀਪ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਹਰਮਨ ਰੇਡੀਓ ਹੁਣ ਮੈਂ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਸਾਹਿਤ ਵਿੱਚੋਂ ਪ੍ਰਸਿੱਧ ਕਹਾਣੀਆਂ ਕਵਿਤਾਵਾਂ ਅਤੇ ਅਣਮੁੱਲੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ ਮੇਰੀਆਂ ਹੋਰ ਵੀ ਰਚਨਾਵਾਂ ਸੁਣਨ ਲਈ ਅਤੇ ਆਪਣੇ ਕੀਮਤੀ ਸੁਝਾਅ ਦੇਣ ਲਈ ਯੂਟਿਊਬ ਉੱਪਰ ਮੇਰਾ ਚੈਨਲ ਪੰਜਾਬੀ ਸਾਹਿਤਕ ਮੰਚ ਦੇਖ ਸਕਦੇ ਹੋ।

0: ਮਾਈ ਡੀਅਰ ਫਰੈਂਡਸ, ਮੇਰਾ ਯੂਟਿਊਬ ਚੈਨਲ ਜਿਸ ਦਾ ਨਾਮ ਹੈ ਗੱਜਣ ਵਾਲਾ ਸੁਖਮਿੰਦਰ, ਇਸ ਤੇ ਹਰ ਹਫਤੇ ਵਤਨ ਪੰਜਾਬ ਦੇ ਅਮੀਰ ਵਿਰਸੇ ਬਾਰੇ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਇਖਲਾਕੀ ਤੇ ਮੁੱਲਾਵਾਨ ਯਾਦਾਂ ਬਾਰੇ ਬਹੁਤ ਹੀ ਮਿਆਰੀ ਤੇ ਪਾਏਦਾਰ ਹਰ ਵਾਰ ਨਵਾਂ ਐਪੀਸੋਡ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਦੇਖਣਾ ਜ਼ਰੂਰ, ਆਪ ਜੀ ਨੂੰ ਹਰ ਐਪੀਸੋਡ ਚੰਗਾ ਲੱਗੇਗਾ। ਇਸ ਨੂੰ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਨਾਲ ਵੀ ਸ਼ੇਅਰ ਕਰਦੇ ਰਹਿਣਾ। ਧੰਨਵਾਦ। ਗੱਜਣ ਵਾਲਾ ਸੁਖਮਿੰਦਰ।
1: ਬਹੁਤ ਦੂਰ ਬੈਠੇ ਹਰਮਨ ਰੇਡੀਓ ਦੇ ਮਿੱਤਰ ਪਿਆਰਿਓ, ਪਿੰਡਾਂ ਦੀ ਇੱਕ ਗੱਲ ਲੈ ਕੇ ਹਾਜ਼ਰ, ਮੈਂ ਹਾਂ ਜੀ ਗੱਜਣ ਵਾਲਾ ਸੁਖਮਿੰਦਰ। ਅੱਜ ਦੀ ਗੱਲ ਦਾ ਸਿਰਲੇਖ ਹੈ, ਬੰਦਿਆ ਕਰੀ ਕੀ ਜਾਣਾ, ਜਰਾ ਸੰਭਲ ਕੇ ਚੱਲ। ਪਿਛਲੇ ਦਿਨੀ ਰਾਜਸਥਾਨ ਬਾਰਡਰ ਵੱਲ ਸਾਡਾ ਇੱਕ ਬਹੁਤ ਪਰਮ ਪਿਆਰਾ ਮਿੱਤਰ ਰਹਿੰਦਾ ਸੀ, ਬਿਜਲੀ ਵਿਚ ਲੱਗਾ ਸੀ ਜੇਈ। ਉਹਦੀ ਨਾ ਅਚਾਨਕ ਮੌਤ ਹੋ ਗਈ ਤੇ ਸੁਣ ਕੇ ਸਾਰੇ ਯਾਰਾਂ ਦੋਸਤਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ। ਉਸ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਸੋਚਾਂ ਚ ਪਾਤਾ ਵੀ ਰੱਬ ਐ ਵੀ ਕਰ ਸਕਦਾ। ਸਾਰਿਆਂ ਦੇ ਮੂੰਹਾਂ ਤੇ ਇਹੀ ਗੱਲ ਵੀ ਉਸ ਦੀ ਤਾਂ ਉਮਰ ਵੀ ਕੋਈ ਬਹੁਤੀ ਨਹੀਂ ਸੀ, ਅਜੇ ਰਿਟਾਇਰਮੈਂਟ ਵਿਚ ਵੀ 10-12 ਸਾਲ ਰਹਿੰਦੇ ਸੀਗੇ, ਕਬੀਲਦਾਰੀ ਸਾਰੀ ਦੀ ਸਾਰੀ ਸਾਂਭਣ ਵਾਲੀ ਪਈ ਐ। ਰੱਬ ਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ, ਉਸ ਦੇ ਹੁਣ ਘਰ ਦਾ ਕੀ ਬਣੂਗਾ, ਕੁੜੀਆਂ ਵਿਆਹਣ ਵਾਲੀਆਂ ਹੋਈਆਂ ਪਈਆਂ। ਉਹ ਤਾਂ ਯਾਰਾਂ ਦਾ ਯਾਰ ਸੀ, ਬਹੁਤ ਹੀ ਮਿਲਣਸਾਰ, ਮੱਥੇ ਵੱਟ ਤਾਂ ਕਦੇ ਪਾਉਂਦਾ ਹੀ ਨਹੀਂ ਸੀ। ਚਾਹੇ ਉਸ ਸਾਡੇ ਮਿੱਤਰ ਦਾ ਪਿੰਡ ਬਹੁਤ ਦੂਰ ਸੀ, ਪਰ ਬਹੁਤ ਨਿੱਘੀ ਦੋਸਤੀ ਹੋਣ ਕਰਕੇ ਉਸ ਦੇ ਸੰਸਕਾਰ ਤੇ ਸਾਡੇ ਲਈ ਜਾਣਾ ਬਹੁਤ ਜ਼ਰੂਰੀ ਸੀ। ਸਾਨੂੰ ਫੋਨ ਤੇ ਪਤਾ ਲੱਗਾ ਵੀ ਕੱਲ ਨੂੰ 12 ਵਜੇ ਸੰਸਕਾਰ ਕਰਨਾ। ਅਸੀਂ ਚੌਂ ਪੰਜਾਂ ਨੇ ਰਲ ਕੇ ਗੱਡੀ ਕਰਵਾ ਦੀ ਤੇ ਚੱਲ ਪਏ। ਹੋਇਆ ਕੀ, ਇੱਕ ਤਾਂ ਚੱਲਣ ਵੇਲੇ ਹੀ ਲੇਟ ਸੀਗੇ, ਦੂਜਾ ਅਜੇ ਬਠਿੰਡਾ ਟੱਪੇ ਹੀ ਸੀਗੇ, ਗੇਅਰ ਗੀ ਫਸਿਆ, ਨਿਕਲਣ ਦਾ ਨਾ ਹੀ ਨਾ ਲਵੇ, ਜਿਵੇਂ ਕਿਸੇ ਅਣਜਾਣ ਜੇ ਮਿਸਤਰੀ ਨੇ ਵੈਲਡ ਹੀ ਕਰ ਦਿੱਤਾ ਹੋਵੇ। ਕੋਈ ਨੇੜੇ ਦੁਕਾਨ ਨਾ, ਕੋਈ ਵਰਕਸ਼ਾਪ ਨਾ, ਤਾਂ ਇੱਕ ਹੀਰੋ ਹਾਂਡੇ ਆਲਾ ਹਨੇਰੀ ਪੱਟੀ ਮੋਟਰਸਾਈਕਲ ਛੱਡੀ ਆਵੇ। ਅਸੀਂ ਉਸ ਨੂੰ ਹੱਥ ਦੇ ਕੇ ਰੋਕਿਆ ਤੇ ਇੱਕ ਜਣੇ ਨੂੰ ਉਹਦੇ ਪਿੱਛੇ ਬਹਾ ਕੇ ਮਿਸਤਰੀ ਲੈ ਜਾਂਦਾ। ਗੱਲ ਕੀ, ਫਸੇ ਗੇਅਰ ਨੇ ਸਾਡਾ 1 ਘੰਟਾ ਹੋਰ ਬਰਬਾਦ ਕਰ ਦਿੱਤਾ। ਕਾਲ ਵੱਧ ਗਈ ਵੀ ਕਿਧਰੇ ਜਾਂਦਿਆਂ ਨੂੰ ਸੰਸਕਾਰ ਹੀ ਨਾ ਹੋ ਜਾਵੇ। ਉਸ ਸਮੇਂ ਦੌਰਾਨ ਡਰਾਈਵਰ ਨੇ ਬੜੀ ਤਸੱਲੀ ਨਾਲ ਬੀੜਾ ਬੂੜਾ ਜਿਹਾ ਆਪਦਾ ਲਾ ਲਿਆ ਸੀ ਕਿ ਉਸ ਨੇ ਪੰਜਾਬ ਦੀਆਂ ਟੁੱਟੀਆਂ ਭੱਜੀਆਂ ਉਖਲੀਆਂ ਵਾਲੀਆਂ ਸੜਕਾਂ ਤੇ ਜੀਪ ਐਂ ਛੱਡਤੀ ਜਿਵੇਂ ਮੈਲਬੌਰਨ ਦੇ ਫ੍ਰੀ ਵੇ ਤੇ ਚਲਾ ਰਿਹਾ ਹੋਵੇ। ਅਖੀਰ ਨੇੜ ਪਹੁੰਚੇ ਤਾਂ ਸਾਹ ਵਿਚ ਸਾਹ ਆਇਆ, ਲੋਕ ਅਰਥੀ ਚੁੱਕੀ ਜਾਂਦੇ ਸੀ। ਵੇਖ ਕੇ ਅਸੀਂ ਜੀਪ ਇਕ ਪਾਸੇ ਲਾ ਦਿੱਤੀ ਤੇ ਉਨ੍ਹਾਂ ਦੇ ਨਾਲ ਹੋ ਕੇ ਚੱਲਣ ਲੱਗ ਪਏ। ਥੋੜਾ ਜਿਹਾ ਹੀ ਚੱਲੇ ਸੀ ਤਾਂ ਪਤਾ ਲੱਗਾ ਵੀ ਇਹ ਤਾਂ ਕਿਸੇ ਹੋਰ ਦੀ ਅਰਥੀ ਹੈ, ਆਪਣੇ ਵਾਲੇ ਬੰਦੇ ਦੀ ਨਹੀਂ। ਸਾਨੂੰ ਚੂੰ ਦੀ ਲੱਗ ਗਈ ਸੀ, ਅਸੀਂ ਪਿੰਡ ਹੀ ਭੁੱਲ ਗਏ ਸੀ, ਜੇਈ ਦਾ ਪਿੰਡ ਅੱਗੇ ਸੀ। ਅਸੀਂ ਉਨੀ ਪੈਰੀ ਫੇਰ ਫਟਾਫਟ ਜੀਵ ਚ ਬੈਠੇ ਤੇ ਪੁੱਛ ਦੱਸ ਕੇ ਅਗਲੇ ਪਿੰਡ ਚਲੇ ਗਏ। ਉਥੇ ਇਕੱਠ ਨੂੰ ਵੇਖ ਕੇ ਅਸੀਂ ਸਿੱਧੀ ਸਿਵਿਆਂ ਚ ਜਾ ਪਹੁੰਚੇ। ਉਥੇ ਘੜੀ ਭੰਨੀ ਜਾ ਰਹੀ ਸੀ, ਰਸਮਾਂ ਹੋ ਰਹੀਆਂ ਸੀ ਜੋ ਹੁੰਦੀਆਂ। ਅਖੀਰ ਚ ਮ੍ਰਿਤਕ ਦਾ ਮੂੰਹ ਵੇਖਣ ਲਈ ਮੂੰਹ ਤੋਂ ਲੀੜਾ ਲਾ ਦਿੱਤਾ ਗਿਆ। ਅਸੀਂ ਵੀ ਨੇੜੇ ਹੋ ਕੇ ਆਪਦੇ ਮਿੱਤਰ ਦੇ ਆਖਰੀ ਦਰਸ਼ਨ ਕੀਤੇ। ਵੇਖ ਕੇ ਸਾਨੂੰ ਅਜੀਬ ਜਿਹਾ ਅਹਿਸਾਸ ਹੋਇਆ, ਵੇਖੋ ਮੌਜਾਂ ਮਾਣਦਾ ਬੰਦਾ ਕਿਵੇਂ ਅਚਾਨਕ ਸਦਾ ਲਈ ਖਮੋਸ਼ ਹੋ ਜਾਂਦਾ। ਬੰਦੇ ਦੇ ਕੁਝ ਵੀ ਵੱਸ ਨਹੀਂ, ਮਿੱਟੀ ਦੀ ਢੇਰੀ ਅਖੀਰ ਨੂੰ ਮਿੱਟੀ ਹੋ ਜਾਂਦੀ ਹੈ। ਬੰਦੇ ਦੀਆਂ ਸੋਚਾਂ ਖਤਮ, ਖੁਸ਼ੀਆਂ ਖਤਮ, ਬੰਦਾ ਖਤਮ, ਬੰਦੇ ਦੀ ਹੋਂਦ ਖਤਮ। ਤਾਂ ਉਥੇ ਆਪਸੀ ਕੁਸਰ ਮੁਸਰ ਕਰਦੇ ਹੋਏ ਇਕ ਕਹਿ ਰਿਹਾ ਸੀ ਵੀ ਕੁੰਡਲੀਆ ਸੱਪ ਬਹੁਤ ਭੈੜਾ ਹੁੰਦਾ, ਇਹ ਤਾਂ ਪਾਣੀ ਵੀ ਨਹੀਂ ਮੰਗਣ ਦਿੰਦਾ। ਇਹ ਜੇਈ ਦਿਨ ਦੇ ਛਪਾਜੇ ਨਾਲ ਮੋਟਰ ਚਲਾਉਣ ਲਈ ਸੁੱਚ ਨੱਪਣ ਗਿਆ ਸੀਗਾ, ਮਾੜੇ ਕਰਮਾਂ ਨੂੰ ਕੋਠੜੀ ਦੇ ਅੰਦਰ ਕੁੰਡਲੀ ਮਾਰੀ ਬੈਠਾ ਸੀਗਾ। ਹਨੇਰੇ ਚ ਉਹਦੇ ਉੱਤੇ ਇਹਦਾ ਪੈਰ ਟਿਕ ਗਿਆ। ਬਸ ਪਲਾਂ ਚ ਹੀ ਸਾਰੀ ਕਹਾਣੀ ਮੁੱਕ ਗਈ। ਚਿਖਾ ਚੀਣੀ ਪਈ ਸੀ, ਉਸਦਾ ਮੁੰਡਾ ਅਗਨੀ ਦੇਣ ਲੱਗਾ ਤਾਂ ਸਿਆਣਿਆਂ ਆਖਿਆ, ਕਾਕਾ ਅੱਗ ਨੂੰ ਟੁੱਟਣ ਨਾ ਦੇਈ, ਸਿਰੇ ਲਾ ਦੀ, ਟੁੱਟੀ ਮਾੜੀ ਹੁੰਦੀ ਹੈ। ਮ੍ਰਿਤਕ ਦੀ ਦੇਹ ਅਗਨੀ ਦੇ ਸਪੁਰਦ ਹੋ ਗਈ। ਸਿਆਲ ਹੋਵੇ ਹਾੜ ਹੋਵੇ, ਅੱਗ ਨੇ ਆਪਣਾ ਕਾਰਜ ਕਰਨਾ ਹੁੰਦਾ। ਬਸ ਪੰਜਾਂ ਤੱਤਾਂ ਦਾ ਭੌਤਿਕ ਸਰੀਰ ਮਿੰਟਾਂ ਵਿਚ ਯੋੜਕ ਨੂੰ ਪੰਜਾਂ ਤੱਤਾਂ ਚ ਹੀ ਸਮਾ ਗਿਆ। ਮੋਠੂ ਮਲੰਗਾ ਜੇਈ ਦੇ ਅਚਾਨਕ ਜਲੇ ਜਾਣ ਦਾ ਦੁੱਖ ਵੀ ਸੀ ਤੇ ਹੈਰਾਨੀ ਵੀ ਸੀਗੀ, ਪਰ ਸੰਸਕਾਰ ਤੇ ਇਕ ਹੋਰ ਬਹੁਤ ਵੱਡੀ ਹੈਰਾਨੀ ਹੋ ਗਈ। ਹੈਰਾਨੀ ਦੀ ਹੱਦ ਹੀ ਹੋ ਗਈ ਕਿ ਜੇਈ ਦੇ ਸਕੇ ਚੌਵਾਂ ਭਰਾਵਾਂ ਚੋਂ ਕੋਈ ਵੀ ਸੰਸਕਾਰ ਕਰਾਉਣ ਲਈ ਉੱਥੇ ਨਹੀਂ ਸੀ ਆਇਆ। ਅਸੀਂ ਸੋਚਿਆ ਵੀ ਸਾਰੇ ਭਰਾ ਪਿੰਡ ਹੀ ਰਹਿੰਦੇ ਆ, ਕੈਨੇਡਾ ਕਲਕੱਤੇ ਗਏ ਹੁੰਦੇ ਤਾਂ ਆਪਾਂ ਸੋਚ ਲੈਂਦੇ ਵੀ ਦੂਰ ਆ, ਨਹੀਂ ਆਏ ਆ ਗਿਆ ਉਹਨਾਂ ਤੋਂ। ਨਾਲੇ ਉਹ ਤਾਂ ਜੇਈ ਨੂੰ ਸਭ ਤੋਂ ਛੋਟਾ ਤੇ ਸਿਆਣਾ ਹੋਣ ਕਰਕੇ ਉਹਦੇ ਨਾਲ ਪਿਆਰ ਹੀ ਬਹੁਤ ਕਰਦੇ ਸੀਗੇ, ਉਹ ਤਾਂ ਜੇਈ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ। ਸਾਨੂੰ ਬੜਾ ਅਜੀਬ ਜਿਹਾ ਲੱਗਾ ਵੀ ਚੌਵਾਂ ਚੋਂ ਇੱਕ ਵੀ ਸੰਸਕਾਰ ਤੇ ਨਹੀਂ ਆਇਆ, ਇਹੋ ਜਿਹੇ ਵੇਲੇ ਤਾਂ ਸੱਤ ਬਗਾਨਾ ਹੀ ਵਲ ਭੰਨ ਕੇ ਆ ਪਹੁੰਚਦਾ। ਸਸਕਾਰ ਕਰਨ ਪਿੱਛੋਂ ਅਸੀਂ ਜਦ ਗੁਰਦੁਆਰੇ ਵੱਲ ਜਾਣ ਲੱਗੇ ਤਾਂ ਸਾਡੇ ਨਾਲ ਦੇ ਸਾਥੀ ਨੇ ਪਿੰਡ ਦੇ ਇਕ ਸੂਹ ਸਿਆਣ ਵਾਲੇ ਬੰਦੇ ਕੋਲ ਸਬੈਕੀ ਜੇ ਪੁੱਛ ਲਿਆ, ਬਜੁਰਗ ਆ ਦੂਜੇ ਭਰਾਵਾਂ ਚੋ ਕੋਈ ਵੀ ਦਿਸਿਆ ਨੀ ਇਹੋ ਜੇ ਮੌਕੇ ਤੇ ਤਾਂ ਉਹ ਸਾਊ ਜੇ ਬੰਦੇ ਨੇ ਦੱਸਿਆ ਕੀ ਦੱਸਾਂ ਇਸ ਵੇਲੇ ਗੱਲ ਕਰਦੇ ਚੰਗੇ ਨੀ ਲੱਗਦੇ। ਅਸਲ ਚ ਇਉ ਹੈ ਬਈ 2.5 ਸਾਲ ਪਹਿਲਾਂ ਜਦ ਜ਼ਮੀਨਾਂ ਦੇ ਭਾਅ ਅਸਮਾਨੀ ਚੜ ਗਏ ਸੀ ਨਾ, ਇਹ ਸਾਰੇ ਭਰਾ ਉਦੋਂ ਦੇ ਅੰਦਰੋਂ ਅੰਦਰੀ ਮਰਨ ਵਾਲੇ ਜੇਈ ਨਾਲ ਤੜਿੰਗ ਵਿੱਟ ਰਿਹਾ। ਜੇਈ ਨੇ ਵੀ ਕੁਝ ਚੰਗਾ ਨਹੀਂ ਸੀ ਕੀਤਾ, ਟਿੱਕ ਪੁਣਾ ਖੇਡ ਗਿਆ ਸੀ। ਜਿਉਣ ਜੋਗਾ ਸੋਹਣੀ ਰੋਟੀ ਖਾਈ ਜਾਂਦਾ ਸੀ, ਸੋਹਰਾ ਪੈਸੇ ਦੇ ਲਾਲਚ ਪਿੱਛੇ, ਪੈਸੇ ਦੇ ਲਾਲਚ ਨੇ ਇਹਦੀ ਬੁੱਧੀ ਭ੍ਰਸ਼ਟ ਕਰਤੀ। ਇਹਨਾਂ ਨੂੰ ਕੋਈ ਨਾ ਖੰਨੇ ਰਾਜਪੁਰੇ ਕੋਲ ਨਾਨਕੇ ਢੇਰੀ ਚੋ ਜ਼ਮੀਨ ਆਉਂਦੀ ਸੀਗੀ। ਜੇਈ ਉਹਨਾਂ ਦੇ ਨਾਨੇ ਦੀ ਸੁਰਤੀ ਵੀ ਬਾਲੀ ਠੀਕ ਨਹੀਂ ਸੀ ਤੇ ਬੋਰਾ ਜਿਹਾ ਹੋ ਗਿਆ ਸੀ, ਉਹ ਬਥਵੀਆਂ ਮਾਰਦਾ ਰਹਿੰਦਾ ਸੀ। ਜੇਈ ਪੜਿਆ ਲਿਖਿਆ ਸੀ, ਉਸ ਦਾ ਆਪਦੇ ਨਾਨੇ ਕੋਲ ਆਉਣਾ ਜਾਣਾ ਲੱਗਾ ਰਹਿੰਦਾ ਸੀ, ਵਾਹਵਾ ਸੀ। ਪਤਾ ਨੀ ਪੀਰ ਨੇ ਕਿਵੇਂ ਕੀਤਾ, ਆਪਦੇ ਸਕੇ ਭਰਾਵਾਂ ਤੋਂ ਚੋਰੀ ਪਟਵਾਰੀ ਪਟੂਰੀ ਜੇ ਗੰਢ ਕੇ ਉਹਨੇ ਜੀ ਟੀ ਰੋਡ ਦੇ ਨਾਲ ਲੱਗਦੀ ਨਾਨੇ ਦੀ 2.25 ਕਰੋੜ ਮੁੱਲ ਦੀ ਪੈਲੀ ਜੰਟਾਂ ਰਾਹੀਂ ਵੇਚ ਦਿੱਤੀ ਤੇ ਸਾਰੀ ਰਕਮ ਆਪਦੇ ਬੋਝੇ ਮਾਰ ਕੇ ਪੜਦੇ ਨਾਲ ਸ਼ਹਿਰੀ ਪਲਾਟ ਪਲੂਟ ਜਾਂ ਆਪਦੇ ਨਾਂ ਖਰੀਦ ਲਏ ਉਧਰ ਪੰਚਕੂਲਿਆਂ ਵੱਲ। ਗੱਲ ਕੀ, ਭਰਾਵਾਂ ਦਾ ਜੋ ਹੱਕ ਬਣਦਾ ਸੀ ਸਾਰੇ ਨੂੰ ਕੱਲਾ ਹੀ ਡਕਾਰ ਗਿਆ। ਬਸ ਉਦੋਂ ਦੇ ਵਿਟਰ ਗਏ ਸੀ ਭਰਾਵਾਂ ਨੇ, ਉਹਦੇ ਕਹਿ ਦਿੱਤਾ ਸੀਗਾ ਵੀ ਅੱਜ ਤੋਂ ਤੂੰ ਸਾਡੇ ਵੱਲੋਂ ਗਿਆ, ਅਸੀਂ ਤੇਰੇ ਵੱਲੋਂ, ਤੇਰਾ ਅਸੀਂ ਮਰੇ ਦਾ ਹੀ ਮੂੰਹ ਨਹੀਂ ਵੇਖਾਂਗੇ। ਐਸ ਕਰਕੇ ਭਾਈ ਉਹਨਾਂ ਚੋਂ ਕੋਈ ਨਹੀਂ ਆਇਆ। ਮੋਠੂਆ ਸੰਸਕਾਰ ਕਰਾ ਕੇ ਜਦ ਵਾਪਸ ਆ ਰਹੇ ਸਨ ਤਾਂ ਸਾਡੇ ਮਨਾਂ ਵਿਚ ਜੋ ਜੇਈ ਪ੍ਰਤੀ ਪਹਿਲਾਂ ਵਾਲਾ ਉਸਦਾ ਅੱਧ ਵਾਟੇ ਮਰ ਜਾਣ ਦਾ ਸਦਮਾ ਤਾਰੀ ਹੋ ਚੁੱਕਿਆ ਸੀ, ਹੁਣ ਉਹ ਨਾ ਮਾਈਨਸ ਹੋ ਚੱਲਿਆ ਸੀ, ਮੱਠਾ ਪੈ ਗਿਆ ਸੀ। ਉਹ ਗੱਲ ਸਾਡੇ ਹੁਣ ਰਹੀ ਨਹੀਂ ਸੀ ਸੁਣ ਕੇ ਸਾਰੀ ਕਹਾਣੀ। ਸਾਡੇ ਦਿਮਾਗਾਂ ਵਿਚ ਕਈ ਸਵਾਲ ਜੇ ਉੱਠ ਖਲੋਤੇ ਵੀ ਬੰਦਾ ਜੋ ਦਿਸਦਾ ਹੁੰਦਾ ਨਾ ਉਹ ਹੋਰ ਹੁੰਦਾ, ਉਸ ਦੇ ਅੰਦਰ ਹੋਰ ਬੰਦਾ ਛੁਪਿਆ ਹੁੰਦਾ, ਬੰਦੇ ਨੂੰ ਪੜਨਾ ਬਹੁਤ ਔਖਾ, ਪਤਾ ਨੀ ਇਹ ਬੰਦੇ ਨੇ ਕਦੋਂ ਬੇਈਮਾਨ ਹੋ ਜਾਣਾ। ਤੁਰਨ ਵੇਲੇ ਜਿਹੜੀਆਂ ਗੱਲਾਂ ਸਾਡੇ ਚਿੱਤ ਚੋ ਥੱਲੇ ਹਟ ਨਹੀਂ ਸੀ ਰਹੀਆਂ, ਲੱਥ ਨਹੀਂ ਸੀ ਰਹੀਆਂ, ਆਹ ਗੱਲਾਂ ਵੀ ਜੇਈ ਦੀ ਕੋਈ ਉਮਰ ਸੀਗੀ, ਅਜੇ ਕਿੰਨਾ ਚਿਰ ਪਿਆ ਸੀ ਰਿਟਾਇਰਮੈਂਟ ਵਿਚ, ਕਬੀਲਦਾਰੀ ਸਾਰੀ ਦੀ ਸਾਰੀ ਪਈ ਆ, ਹੁਣ ਕੀ ਬਣੂਗਾ, ਜਵਾਕ ਵਿਆਹੁਣ ਵਾਲੇ ਪਏ ਆ, ਯਾਰਾਂ ਦਾ ਯਾਰ ਸੀ। ਜਿਹੜਾ ਸਾਡੇ ਦਿਮਾਗਾਂ ਦੇ ਵਿਚ ਉਸ ਪ੍ਰਤੀ ਵੱਡੀ ਹਮਦਰਦੀ ਵਾਲਾ ਇਕ ਬਿੰਬ ਜਿਹਾ ਬਣਿਆ ਸੀ ਨਾ, ਆ ਉਹਦੀਆਂ ਕੁਝ ਹੀ ਹਰਕਤਾਂ ਦੀਆਂ ਸੁਣ ਕੇ ਪੇਤਲਾ ਪੈ ਗਿਆ। ਸਾਨੂੰ ਲੱਗਿਆ ਪੈਸੇ ਦੇ ਲਾਲਚ ਪਿੱਛੇ ਇਕ ਪੜੇ ਲਿਖੇ ਬੰਦੇ ਨੇ ਆਪਣੇ ਸਕੇ ਲਹੂ ਦੇ ਰਿਸ਼ਤੇ ਨੂੰ ਵੀ ਨਹੀਂ ਬਖਸ਼ਿਆ, ਸਿੱਧੇ ਸਾਦੇ ਅਨਪੜ ਭਰਾਵਾਂ ਨਾਲ ਵੀ ਏਡਾ ਵੱਡਾ ਧੱਕਾ ਕਰ ਗਿਆ, ਸਾਡੇ ਉਹਦਾ ਬਿੰਬ ਜਿਹਾ ਮੱਠਾ ਪੈ ਗਿਆ। ਤੇ ਫੇਰ ਜਦੋਂ ਇਹ ਆ ਰਹੇ ਸੀ ਤਾਂ ਸਾਨੂੰ ਸਾਰੇ ਪ੍ਰਸੰਗ ਤੋਂ ਲੱਗਿਆ ਉਸ ਦਿਨ ਦੇ, ਚਾਹੇ ਅਸੀਂ ਔਖੇ ਸੌਖੇ ਹੋ ਕੇ ਗਏ ਪਰ ਸਾਨੂੰ ਉਥੋਂ ਇਹ ਲੱਗਿਆ ਵੀ ਜਿਹੜੇ ਬਸ਼ਰਮਾ ਵਾਂਗੂ ਪਾਪਾਂ ਦੇ ਢੇਰ ਲਾਈ ਜਾਂਦੇ ਆ, ਦੋਨੋਂ ਹੱਥੀ ਸਬਰ ਕੱਤੇ ਵਾਂਗੂ ਮਾਇਆ ਇਕੱਠੀ ਕਰਨ ਤੇ ਲੱਗੇ ਪਏ ਆ, ਇਹਨੂੰ ਵੀ ਲੁੱਟ ਲਈਏ ਉਹਨੂੰ ਵੀ ਲੁੱਟ ਲਈਏ, ਢੇਰਾਂ ਦੇ ਢੇਰ ਬੰਨੀ ਜਾਂਦੇ ਆ। ਉਹ ਇਹ ਨਹੀਂ ਸੋਚਦੇ ਵੀ ਬੰਦਿਆ ਕਰੀ ਕੀ ਜਾਣਾ, ਖਾਣ ਹੰਢਾਣ ਲਈ ਤੈਨੂੰ ਟਾਈਮ ਵੀ ਮਿਲਣਾ ਕਿ ਨਹੀਂ, ਇਹ ਜਿਹੜਾ ਮਾਇਆ ਜੀ ਤੇਰੇ ਕੰਮ ਆਊ ਵੀ ਕਿ ਨਹੀਂ, ਤੇਰੀ ਇਹ ਜ਼ਿੰਦਗੀ ਦੀ ਤੰਦ ਨੇ ਪਤਾ ਨੀ ਕਦੋਂ ਅੱਧ ਵਿਚਾਲਿਓ ਟੁੱਟ ਜਾਣਾ ਤੇ ਤੇਰੇ ਲੁੱਟਾਂ ਖੋਹਾਂ ਦੇ ਢੇਰਾਂ ਦੇ ਢੇਰ ਇੱਥੇ ਪੈ ਰਹਿ ਜਾਣੇ ਆ, ਤੂੰ ਕਰੀ ਕੀ ਜਾਣਾ, ਤੈਨੂੰ ਇੰਨਾ ਹੀ ਨੀ ਪਤਾ ਵੀ ਤੈਨੂੰ ਟਾਈਮ ਮਿਲਣਾ ਵੀ ਕਿ ਨਹੀਂ ਮਿਲਣਾ, ਤੂੰ ਖਾਏਗਾ ਹੰਢਾਏਗਾ ਵੀ ਕਿ ਨਹੀਂ। ਮਿੱਤਰ ਪਿਆਰਿਓ, ਇਹ ਸੀ ਅੱਜ ਦੀ ਗੱਲ। ਅਗਲੀ ਵਾਰ ਨੂੰ ਫਿਰ ਤੁਹਾਡੇ ਵਸਦੇ ਰਸਦੇ ਪਿੰਡਾਂ ਚੋਂ ਕਿਸੇ ਹੋਰ ਪਿੰਡ ਦੀ ਕੋਈ ਹੋਰ ਨਵੇਕਲੀ ਦੀ ਗੱਲ ਲੈ ਕੇ ਆਵਾਂਗੇ। ਚੰਗਾ ਬਈ, ਜਿਵੇਂ ਆਂਦੇ ਆ ਖਾਓ ਪੀਓ ਮੌਜ ਕਰੋ ਮਿੱਤਰੋ, ਤਿਲ ਕਿਸੇ ਦਾ ਦਿਖਾਇਓ ਨਾ, ਖੁਸ਼ੀਆਂ ਮਾਣੋ ਬੁੱਲੇ ਲੁੱਟੋ।
2: ਪਿਆਰੇ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਆ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ। ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ। ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ। ਚੰਗਾ, ਮਿਲਦੇ ਆ ਫਿਰ।
3: ਇਮਾਨਦਾਰ ਆਦਮੀ ਦਾ ਸੋਚਣਾ ਲਗਭਗ ਹਮੇਸ਼ਾ ਹੀ ਇਨਸਾਫ਼ ਤੇ ਪੂਰਾ ਉਤਰਦਾ ਹੈ। ਵਿਚਾਰ ਰੂਸੋ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਖੜੇ ਦਾ ਖਾਲਸਾ।
1: ਇਸ ਦਾ ਭਾਵ ਹੈ ਜਿਹੜਾ ਮੌਕੇ ਤੇ ਹੋਵੇਗਾ ਉਸ ਦਾ ਕੰਮ ਹੋ ਜਾਵੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।
2: ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
1: This is how we live in our head.

0: ਕੱਢ ਕੇ 2 ਮਿੰਟ ਦੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
3: ਅੱਛਾ ਇਹਦਾ ਮਤਲਬ ਚਾਚਾ ਜੀ ਐਤਕੀ ਤੁਸੀਂ ਭੂਤ ਨਚਾਉਣੇ ਆ
4: ਬਿਲਕੁਲ ਜਿਹੜੇ ਭੋਲੀ ਭਾਲੀ ਜਨਤਾ ਨੂੰ ਚਿੰਬੜੇ ਆ ਸਮਝ ਲੈ ਉਹ ਭੂਤ ਭਜਾਉਣੇ ਆ
5: ਚਾਚਾ ਜੀ ਭਲਾ ਆਪਣੇ ਮੁਲਕ ਚ ਕਿੰਨੇ ਕੁ ਤਰ੍ਹਾਂ ਦੇ ਭੂਤ ਪਾਏ ਜਾਂਦੇ ਆ
4: ਪਹਿਲਾਂ ਭੂਤਾਂ ਬਾਰੇ ਦੱਸਾਂ ਕਿ ਭੂਤਨੀਆਂ ਬਾਰੇ ਦੱਸਾਂ
6: ਮੈਂ ਭੂਤਾਂ ਬਾਰੇ ਪੁੱਛਿਆ
3: ਆਹੋ ਆਹੋ ਭੂਤਨੀਆਂ ਬਾਰੇ ਮੈਂ ਪੁੱਛੂਗਾ
4: ਭੂਤਾਂ ਬਾਰੇ ਕੀ ਪੁੱਛਦੀਆਂ ਬੀਬਾ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਭੂਤਾਂ ਨੇ ਇਹਨਾਂ ਕੀਤੀਆਂ ਕੀ ਕਰਤੂਤਾਂ ਨੇ ਪਹਿਲਾਂ ਅੰਬੈਸਡਰਾਂ ਦੇ ਵਿੱਚ ਚੜੀਆਂ ਨੇ ਫਿਰ ਪਾਰਲੀਮੈਂਟ ਚ ਵੜੀਆਂ ਨੇ ਕੁਝ ਦਫ਼ਤਰਾਂ ਦੇ ਵਿੱਚ ਰਹਿੰਦੀਆਂ ਨੇ ਕੁਝ ਕੋਰਟ ਕਚਹਿਰੀ ਬਹਿੰਦੀਆਂ ਨੇ ਕੁਝ ਨਾਕਿਆਂ ਉੱਤੇ ਖੜੀਆਂ ਨੇ ਕੁਝ ਖੰਭਿਆਂ ਉੱਤੇ ਚੜੀਆਂ ਨੇ ਕੁਝ ਵੋਟਾਂ ਵੇਲੇ ਆਉਂਦੀਆਂ ਨੇ ਕੁਝ ਬਾਹਰੋਂ ਆ ਕੇ ਗਾਉਂਦੀਆਂ ਨੇ

ਕੁਝ ਕੋਚਿੰਗ ਸੈਂਟਰ ਚਲਾਉਂਦੀਆਂ ਨੇ, ਕੁਝ ਪੇਪਰ ਲੀਕ ਕਰਾ ਕੇ ਚੈੱਕ ਬੱਚਿਆਂ ਤੋਂ ਕਰਵਾਉਂਦੀਆਂ ਨੇ, ਕੁਝ ਟੀਕੇ ਨਸ਼ੇ ਦੇ ਲਾਉਂਦੀਆਂ ਨੇ, ਕੁਝ ਜਾਲੀ ਵੀਜ਼ੇ ਲਾਉਂਦੀਆਂ ਨੇ। ਸੋ ਚਿਮਟਾ ਐਸਾ ਘਮਾਊ ਚਤਰਾ, ਡਰਦਾ ਭੂਤ ਵੀ ਚੀਕਾਂ ਛੱਡੂਗਾ। ਐਤਕੀ ਵਿੱਚ ਛਣਕਾਟੇ ਤੇ ਚਾਚਾ ਸਾਰੀਆਂ ਕਸਰਾਂ ਕੱਢੂਗਾ, 25ਵੇਂ ਛਣਕਾਟੇ ਤੇ ਚਾਚਾ ਪਿਛਲੀਆਂ ਕਸਰਾਂ ਕੱਢੂਗਾ।

0: ਚਲੋ ਚਾਚਾ ਜੀ, ਇਹ ਤਾਂ ਸੀਗੇ ਭੂਤ, ਹੁਣ ਥੋੜਾ ਜਿਹਾ ਮੇਰੀ ਫਰਮਾਇਸ਼ ਬਾਰੇ ਗੌਰ ਕਰੋ, ਯਾਨੀ ਭੂਤਨੀਆਂ ਬਾਰੇ ਵੀ ਚਾਨਣਾ ਪਾ ਦਿਓ।
1: ਮੈਂ ਜ਼ਰਾ ਪਾਣੀ ਪੀ ਕੇ ਆਵਾਂ।
2: ਬਸ ਭਤੀਜ, ਆਹੀ ਫਰਕ ਆ, ਪਿਛਲੀਆਂ ਭੂਤਨੀਆਂ ਸਿਰਫ ਖੂਨ ਪੀਂਦੀਆਂ ਹੁੰਦੀਆਂ ਸੀ।
1: ਸ਼ਰਮਾ ਜੀ, ਹੁਣ ਖੁਸ਼ ਹੋ ਮੈਨੂੰ ਭੂਤਨੀ ਕਹਾ ਕੇ? ਚੰਗੀ ਭਲੀ ਬੈਠੀ ਸੀ ਚੰਬੇੜ ਤਾਂ ਮਗਰ ਭੂਤ।
3: ਨੀਲੂ ਜੀ, ਤੁਹਾਨੂੰ ਭੂਤ ਚਿੰਬੜਿਆ ਹੋਇਆ?
2: ਭਤੀਜ, ਤੈਨੂੰ ਪਤਾ ਹੀ ਨੀ, ਪਿੱਛੇ ਜੇ ਨੀਲੂ ਨੂੰ ਗਲਤੀ ਨਾਲ ਇੱਕ ਭੂਤ ਚਿੰਬੜ ਗਿਆ ਸੀ।
3: ਫੇਰ?
2: ਬਾ ਫੇਰ ਕੀ, ਹਾਰ ਕੇ ਕਿਸੇ ਸਿਆਣੇ ਕੋਲ ਜਾਣਾ ਪਿਆ?
3: ਨੀਲੂ ਨੂੰ?
2: ਓ ਨਹੀਂ, ਭੂਤ ਨੂੰ। ਜਾ ਕੇ ਸਿਆਣੇ ਨੂੰ ਕਹਿੰਦਾ,
4: ਬਾਬਾ ਜੀ ਕੋਈ ਐਸਾ ਮੰਤਰ ਛੱਡੋ, 3 ਦਿਨ ਹੋ ਗਏ ਤੜਫਦੇ ਨੂੰ, ਮੈਨੂੰ ਨੀਲੂ ਚੋਂ ਕੱਢੋ।
1: ਮੈਨੂੰ ਤਾਂ ਪਹਿਲਾਂ ਹੀ ਦਿੰਦਾ ਸੀ ਕਿ ਹੁਣ ਜ਼ਰੂਰ ਕੋਈ ਨਾ ਕੋਈ ਵੰਜ ਕੱਢੂਗਾ। ਲੋਕਾਂ ਦੀਆਂ ਕਸਰਾਂ ਭਾਵੇਂ ਬਾਅਦ ਕੱਢੇ, ਪਰ ਪਹਿਲੀ ਕਸਰ ਮੇਰੀ ਕੱਢੂਗਾ।

0: ਪਈ ਖਾਂਦੇ ਜੇ ਕੇ ਪਾਵਾਂ ਜੇ ਵੀ
1: ਜ਼ਿੰਦਗੀ ਜ਼ਿੰਦਗੀ ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ। ਇਹ ਵਰਿਆਂ ਦੇ ਖਿਡੌਣੇ ਬਹੁਤ ਨਾਜ਼ੁਕ ਹਨ, ਜਿਹਨੂੰ ਵੀ ਹੱਥ ਲਾਵਾਂ ਟੁਕੜਿਆਂ ਵਿੱਚ ਖਿੰਡ ਜਾਂਦਾ ਹੈ। ਹੁਣ ਇਹਨਾਂ ਮੂੰਹ ਚੜਾਉਂਦੇ ਟੁਕੜਿਆਂ ਨੂੰ ਉਮਰ ਕੀ ਕਣਾਖ ਦੇਵਾਂ ਮੈਂ। ਅੜੀਏ ਕੋਈ ਤਾਂ ਟੁਕੜਾ ਸਮੇਂ ਦੇ ਪੈਰ ਚ ਵੱਜ ਕੇ ਫਰਸ਼ ਨੂੰ ਲਹੂ ਲੁਹਾਨ ਕਰ ਦੇਵੇ। ਕੋਈ ਤਾਂ ਟੁਕੜਾ
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

ਰਾਤ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਰਾਤ ਇਸ ਲਈ ਬਣਾਈ ਗਈ ਹੈ ਤਾਂ ਕਿ ਅਸੀਂ ਦਿਨ ਵਿਚ ਕੀਤੇ ਕਰਮਾਂ ਤੇ ਵਿਚਾਰ ਕਰ ਸਕੀਏ। ਸੁਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਨਾਲ

0: ਆਓ ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਕਰ ਲੜਾਕੀ ਬਾਹਰ ਸੰਗਣੀ ਮੇਲੋ ਮੇਰਾ ਨਾਂ।
1: ਕਰ ਵਾਲਿਆਂ ਨਾਲ ਤਾਂ ਅਜੋੜ ਰੱਖਣਾ ਪਰ ਬਾਹਰ ਮਿੱਠੀ ਬਣ ਕੇ ਰਹਿਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਉਹ ਆਖੇ ਕਮਜ਼ੋਰ ਕਹਾਣੀ ਦਿਲ ਵਾਲੀ, ਮੈਂ ਆਖਾਂ ਮੂੰਹ ਜ਼ੋਰ ਕਹਾਣੀ ਦਿਲ ਵਾਲੀ। ਉਹ ਆਖੇ ਕੀ ਸੁਪਨੇ ਅੰਦਰ ਰੱਖਿਆ ਏ, ਮੈਂ ਆਖਾਂ ਚੱਲ ਟੋਰ ਕਹਾਣੀ ਦਿਲ ਵਾਲੀ। ਭਾਵੇਂ ਪ੍ਰੀਤ ਪੁਰਾਣੀ ਵੀ ਹੋ ਜਾਵੇ, ਭਾਵੇਂ ਪ੍ਰੀਤ ਪੁਰਾਣੀ ਵੀ ਹੋ ਜਾਵੇ, ਪਰ ਰਹਿੰਦੀ ਨਵੀਂ ਮਕੋਰ ਕਹਾਣੀ ਦਿਲ ਵਾਲੀ। ਕਰਾਂਗੇ ਚਿੰਤਨ,
3: ਕੱਢਾਂਗੇ ਮਸਲਿਆਂ ਦੇ ਹੱਲ।
2: ਪ੍ਰੋਗਰਾਮ ਦਿਲ ਵਾਲੀ ਗੱਲ,
3: ਦਿਲ ਵਾਲੀ ਗੱਲ।

0: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ। ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ, ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਆਖਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।